ਸਾਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਧਨ ਸੀਤਲ ਹੋਏ ਦੇ ਮਹਾਂਵਾਕਾਂ ਅਨੁਸਾਰ ਸੇਵਕ ਪਰਿਵਾਰ ਭਾਈ ਹਮਦਰਦ ਸਿੰਘ ਬੀਬੀ ਹਰਪਿੰਦਰ ਕੌਰ ਜਿਨ੍ਹਾਂ ਦੀ ਖਿੜੀ ਹੋਈ ਫੁਲਵਾੜੀ ਭਾਈ ਗਗਨਦੀਪ ਸਿੰਘ ਬੀਬੀ ਕਵਲਪ੍ਰੀਤ ਕੌਰ ਸਮੂਹ ਪਰਿਵਾਰ ਵੱਲੋਂ ਬੱਚੇ ਅਰਜਨ ਸਿੰਘ ਦੇ ਜਨਮਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਉਪਰੰਤ ਗੁਰਬਾਣੀ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਉਹ ਸਮੂਹ ਪਰਿਵਾਰ ਵੱਲੋਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕੀਤੇ ਆਪ ਜੀ ਅੰਗੀਕਾਰ ਕਰਨੇ ਸੇਵਕਾਂ ਦੇ ਦੇਸਾਂ ਪ੍ਰਦੇਸਾਂ ਵਿੱਚ ਪੜਦੇ ਕੱਜਣੇ ਬੱਚੇ ਅਰਜਨ ਸਿੰਘ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਲੰਬੀ ਆਜੂ ਬਖਸ਼ਿਸ਼ ਕਰਨੀ ਮਾਤਾ ਪਿਤਾ ਦੀ ਆਗਿਆ ਕਰ ਹੁਣ ਦੀ ਸੋਝੀ ਬਖਸ਼ਿਸ਼ ਕਰਨੀ ਮਹਾਰਾਜ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾ ਉਹ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਪਾਵਨ ਪੁੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਸ ਜੀ, ਸਾਧ ਸੰਗਤ ਜੀਓ, ਸੇਵਕ ਪਰਿਵਾਰ, ਭਾਈ ਹਮਦਰਦ ਸਿੰਘ ਸਮੂਹ ਪਰਿਵਾਰ ਵੱਲੋਂ ਬੱਚੇ ਅਰਜਨ ਸਿੰਘ ਦੇ ਜਨਮਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਵਾਏ ਹਨ। ਆਪ ਜੀ ਨੇ ਗੁਰਬਾਣੀ, ਕੀਰਤਨ, ਅਰਦਾਸ ਔਰ ਪਾਵਨ ਪਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਪਾਤਸ਼ਾਹ ਕਿਰਪਾ ਕਰਨ, ਬੱਚੇ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ। ਗੁਰੂ ਘਰ ਵੱਲੋਂ ਬੱਚੇ ਦੇ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸੋ ਹੁਣ ਸੇਵਕ ਪਰਿਵਾਰ ਨੂੰ ਬੇਨਤੀ ਹੈ ਕਿ ਬੱਚੇ ਨੂੰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਲਿਆਂਦਾ ਜਾਵੇ ਔਰ ਗੁਰੂ ਘਰ ਦੀ ਬਖਸ਼ਿਸ਼ ਸਰੋਪੇ ਦੀ ਦਾਤ ਆਪ ਜੀ ਪ੍ਰਾਪਤ ਕਰੋ ਜੀ। ਔਰ ਸੇਵਕ ਪਰਿਵਾਰ ਵੱਲੋਂ ਆਏ ਹੋਏ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ। ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਪਰੰਤ ਲੰਗਰ ਹਾਲ ਦੇ ਵਿੱਚ ਗੁਰੂ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਕਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ

ਦਸੈ ਮੁਕਤ ਭੇਜਨ ਹਰਿ ਧਿਆਇਆ ਜੀ, ਤਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ।

ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਪਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਹਾਓ।

ਸਰਿਆ ਆਸਾ ਮਹੱਲਾ ਪੰਜਵਾ ਭੇ ਪਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰਨਾ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗਮਹਿ ਉਤ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨੂੰ ਜੀ ਖਾਲਸਾ, ਸਤ ਸੰਗਤ ਜੀਓ। ਆਪ ਜੀਆਂ ਨੇ ਬੇਟੀ ਜਸਲੀਨ ਕੌਰ ਜੀ ਕੋਲੋਂ ਸੰਧਿਆ ਸਮੇਂ ਦੇ ਨਿਤਨੇਮ ਸੋ ਉਧਾਰਿਆ, ਰਾਜ ਸਾਹਿਬ ਜੀ ਦੇ ਪਾਠ ਸਰਵਨ ਕੀਤੇ ਹਨ। ਸਤਿਗੁਰੂ ਜੀ ਕਿਰਪਾ ਕਰਨੀ ਬੱਚੀ ਦੇ ਸਿਰ 'ਤੇ, ਇਸੇ ਤਰ੍ਹਾਂ ਮਿਹਰਾਂ ਪ੍ਰਿਆਤ ਰੱਖਣਾ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ। ਆਹ ਹੁਣ ਕੁਝ ਸਮੇਂ ਵਾਸਤੇ ਭਾਈ ਬਲਵਿੰਦਰ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੇ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਗਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਧਾਤਾ ਰਹਾਓ, ਨਾਨਕ ਪ੍ਰਭ ਅਵਿਨਾਸੀ, ਤਾਂ ਕਿ ਸੇਵ ਨ ਵਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਭਾਵਨਾ ਲਗਾਈ, ਪਾਰ ਬ੍ਰਹਮ ਸ਼ਰਨ ਆਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦਿਆ, ਏਕਾ ਲਿਵਲਾਈ, ਰਹਾਓ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਹੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਾਣਾ ਦੁਣੈ ਛੁਟੈ, ਨਿਕਟ ਨਾ ਜਾਹੀਓ ਦੂਤ। ਸਲੋਕ ਮਹੱਲਾ ਪੰਜਵਾਂ।

ਪਹਿਲਾ ਹੋਂ ਵਾਰ ਜਿਸ ਸੋਹਲਿਆ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲਿਆਂ ਦੇਖੇ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਬਾਬਾ ਤਿਸਦਾ ਤੇ ਕਵਨ ਸੁਮਾਰ ਸੰਮਤ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜਿਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਕਰ ਕਰਿਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਅਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਬੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਹੁ ਉਡਾਈ ਤੋਏ ਰਹਾਉ ਵਿਸਵੇ ਜਸਿਆ ਕੜਿਆ ਪਹਿਰਾ ਤਿੱਤੀ ਬਾਰੀ ਮਾਹ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਤ ਨਾਸੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਧਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਜਬਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਭਾਵੈ ਸੋ ਆਰਤੀ ਹੋਏ ਹਰਿ ਚਰਨ ਕਵਲ ਮਕਰੰਦ ਲੋਭਿਤ ਮਨਵਾਂਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਦ ਤ੍ਰਿਣੈ ਵਾਸਾਰਾ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾ

ਸਹਿ ਸਰਡੰਡਾਹਿ। ਹਰ ਜਨ ਹਰਿ ਹਰਿ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਹਿ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਵਸੋਭ ਖੰਡ ਬ੍ਰਹਿਮੰਡਾਹਿ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਿ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ, ਹਰਿ ਨਾਮੇ ਹੀ ਸੁਖ ਮੰਡਾ ਹੈ। ਰਾਹ ਗੌੜੀ ਪੂਰੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਤਹਿਲ ਕੀ ਵੇਲਾ। ਇਹਾਂ ਖਾੜ ਚਲੋ ਹਰ ਲਾਹਾ, ਆਗਿਆ ਵਸਨ ਸੁਹੇਲਾ। ਉਦ ਘਟੈ ਦਿਨ ਸਰਹਿਣਾਰੇ, ਮਨ ਗੁਰਮਿਲ ਕਾਰ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੇ ਜਗਾਏ ਪਿਆ ਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰਿ ਗੁਰ ਤੇ ਮਨ ਹੈ ਵਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਵਾਹਰ ਨਾ ਹੋਏ ਗੋ ਫੇਰਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ, ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਇਆ ਕਲ ਕਲੇਸ਼, ਤਨ ਮਾਹਿ ਮਿਟਾਵੈ ਸਿਮਰਉ ਜਸ ਬਿਸੰ ਹਰੀ ਕੈ ਨਾਮ ਜਪਤ ਅਗਨਤ ਅਨੇਕ। ਵੇਦ ਪ੍ਰਾਨ ਸਿਮਰ ਸੁਧਾਕਿਰ, ਕਿਨੇ ਰਾਮ ਨਾਮੇ ਕਾਖਿਰ, ਕਿਨ ਕੈਕ ਜਹ ਜੀ ਅਵਸਾਵੈ ਤਾ ਕਿ ਮਹਿਮਾ ਗਨ ਨਾਵੈ। ਕੰਖੀਏ ਕਾ ਦਰਸ ਤੁਹਾਰੂ, ਨਾਨਕ ਸੰਗੋਹ ਉਦਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਵਸਾਇ, ਪ੍ਰਭ ਕੈ ਸਿਮਰਨ ਦੂਖ ਜਮ ਨਸਾਇ, ਪ੍ਰਭ ਕੈ ਸਿਮਰਨ ਕਾਲ ਪਰ ਹਰਾਇ, ਪ੍ਰਭ ਕੈ ਸਿਮਰਨ ਦੁਸ਼ਮਣ ਟਰਾਇ, ਪ੍ਰਭ ਸਿਮਰਤ ਕਹਿ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਆਨੰਦ ਜਾਗੈ, ਪ੍ਰਭ ਕੈ ਸਿਮਰਨ ਭਾਵਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪ ਪੈ, ਪ੍ਰਭ ਕੈ ਸਿਮਰਨ ਸਾਧਕ ਸੰਗ ਸਰਵ ਨਿਧਾਨ ਨਾਨਕ ਹਰੰਗ, ਪ੍ਰਭ ਕੈ ਸਿਮਰਨ ਰਿਧ ਸਿਧਨਾ ਨਿਰਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਦ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿੰਸਾ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਇ ਸੁਪਰਾਉ, ਪ੍ਰਭ ਕੈ ਸਿਮਰਨ ਸੁਫਲ ਫਲਾਉ, ਸੇ ਸਿਮਰ ਜਨਾਬ ਸਿਮਰਾਈ। ਨਾਨਕ ਤਾ ਕਲਾ ਗੋਪਾਇ, ਪ੍ਰਭ ਕੈ ਸਿਮਰਨ ਸਭ ਤੇ ਉਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੋਜਾਇ, ਪ੍ਰਭ ਕੈ ਸਿਮਰਨ ਸਭ ਕਿਸ ਸੋਜਾਇ, ਪ੍ਰਭ ਕੈ ਸਿਮਰਨ ਨਾਹਿ ਜਮ ਤ੍ਰਾਸਾਉ, ਪ੍ਰਭ ਕੈ ਸਿਮਰਨ ਪੂਰਨ ਆਸਾਉ, ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ, ਪ੍ਰਭ ਜੀ ਬਸ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਸਿਮਰੈ ਸੇ ਧਾਨਵੰਤੇ, ਪ੍ਰਭ ਸਿਮਰੈ ਸੇ ਪਾਤਵੰਤੇ, ਪ੍ਰਭ ਕੈ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੈ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੈ ਸਿਮਰੈ ਸੇ ਬੇਮਹਤਾ ਜੀ, ਪ੍ਰਭ ਕੈ ਸਿਮਰੈ ਸੇ ਸਰਬ ਕਿਰਾਜੀ, ਪ੍ਰਭ ਕਉ ਸਿਮਰਹਿ ਸੀ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਵਿਨਾਸੀ, ਸਿਮਰਨ ਤੇ ਰਾਗ ਜਨਾ ਦਯਾਲਾ, ਨਾਨਕ ਜਨ ਕੁਮੰਗਰ ਵਾਲਾ, ਪ੍ਰਭ ਕੋ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕੋ ਸਿਮਰਹਿ ਤੁਮ ਸਤਿਬਰਹਾਰੀ, ਪ੍ਰਭ ਕਉ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕੋ ਸਿਮਰ ਤੁਮ ਸੁਖ ਵਿਹਾਵੈ, ਪ੍ਰਭ ਕੋ ਸਿਮਰ ਤਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤੁਨ ਨਿਰਮਲ ਜੀਤਾ, ਪ੍ਰਭ ਕੋ ਸਿਮਰ ਤਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹਰ ਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਵਹਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਲਿਖ ਚਲਾਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚਨਕਾਰ, ਸੁਖ ਪ੍ਰਭ ਸਿਮਰਨ ਕਾਂਤਰਮ ਪਾਰ, ਸਿਮਰਹਿ ਸੇ ਜਨ ਜਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਲਗ ਬੇ ਦੇਉ ਪਾਇ, ਹਰ ਸਿਮਰਨ ਪਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹ ਕੁੰਟ ਜਾਤੇ, ਹਰ ਸਿਮਰਨ ਧਾਰੇ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰ, ਹਰ ਸਿਮਰਨ ਹੈ ਨਿਰੰਕਾਰ, ਕਰ ਕਿਰਪਾ ਜੀ ਸਾਹਿਬ ਬੁਝਾਇਆ, ਨਾਨਕ ਗੁਰੂ ਹਰ ਸਿਮਰਨ ਤਨ ਪਾਇਆ, ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਪ੍ਰਭ ਸਾਥ ਅਸ਼ਟਪਤੀ ਜਹਮਾਤ, ਪਿਤਾ ਸੁਤਮੀਤ ਨਾ ਪਾਇਓ, ਮਨੂਹਾ ਨਾਮ ਤੇਰਾ ਸੰਗ ਸਹਾਈ, ਜਹ ਮਹ ਪਾਇਆ ਅੰਦੂ ਜਮਦਾ ਰਾਇ, ਤਹੀਂ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸਕਰ ਹੋਇਆ ਤੁਪਾਰੀ, ਹਰ ਕੋ ਨਾਮ ਖਨ ਮਾਹਿ ਉਦਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਾਰੈ, ਹਰ ਕੋ ਨਾਮ ਕੂਟ ਪਾਪ ਪਰ ਹਰ, ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਇਆ ਵਹ ਸੂਖ ਕਨੇਰੇ, ਸਭ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕੋ ਨਾਮ ਜਪ ਤੋਏ ਸੁਖੀਆ, ਰਾਹ ਕੁਰੋ ਜੀ ਬੰਧਨ ਪਰੈ, ਹਰ ਕੋ ਨਾਮ ਜਪ ਨੇ ਹਤਾਰਾ ਅਨਕੁਮਾਇ, ਰੰਗ ਤਿਖ ਨਾਮ ਬੁਝਾਵੈ, ਹਰ ਕੋ ਨਾਮ ਜਪ ਆ ਗਾਵੈ, ਜੇ ਮਾਰਗ ਜਾਦਾ ਕੇਲਾ ਤਾਂ ਹਰ ਨਾਮ ਸੰਗ ਹੋ ਸੁਹੇ ਰਹਿ, ਸਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟ ਨਹੀਂ ਕੋਟ ਲਖ ਵੈ, ਨਾਮ ਜਪਤ ਤਹ ਪਾਰ ਪਰਾਜ, ਅਨਕ ਵਿਘਨ ਜਹਾ ਸੰਗਾਰ, ਹਰ ਕੋ ਨਾਮ ਤਤਕਾਰ ਉਧਾਰੈ, ਅਨਕ ਜੋਨ ਜਨਮ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਵ ਮੈਲ ਮਰ ਕਵਨਾ ਤੋਵੈ, ਹਰ ਕਾ ਨਾਮ ਕੂੜ ਪਾਪ ਖੁਵੈ, ਸਨਾਮ ਜਪ ਹਮਰ ਰੰਗ ਨਾਨ ਪਾਈਐ, ਸਾਧ ਕੇ ਸੰਗ ਜਿ ਹਮਾਰ ਕੀ ਕਨ ਜਹਨ ਕੋਸਾ, ਹਰ ਕਾ ਨਾਮ ਉਸਾ ਸੰਗ ਦੋਸਾ, ਜਿਹ ਪੈਡ ਮਹਾਂਦ ਗੁਬੈਰ, ਹਰ ਕਾ ਨਾ ਸੰਗ ਜੀ ਯਾਰ, ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾ ਦਹਨਾਰ ਪਛਾਨੂ, ਜਹ ਮਹਾ ਪਾਇਆਮ ਤਬਤ ਵਹ ਕਾਮ, ਦਹ ਹਰ ਕੇ ਨਾਮ ਕੀ ਤੁਮ ਪਰਸ਼ਾਮ, ਜਹਾਂ ਤ੍ਰਿਖਾ ਮਨ ਤੋ ਜਾ ਕਰ ਖੈ, ਤਹ ਨਾਨਕ ਹਰ ਹਰ ਅੰਮ੍ਰਿਤ ਬਰ ਖੈ, ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ, ਹਰ ਕਾ ਨਾਮ ਦਾਸ ਕਿਓਟ, ਹਰ ਕੇ ਨਾਮ ਉਤਰੇ ਜਨ ਕੋਟ, ਹਰ ਜਹ ਕਰਤ ਸੰਤ ਦਿਨ ਰਾਤ, ਹਰ ਹਰ ਔਖਰ ਸਾਧ ਕੁਮਾਇਤ, ਹਰ ਜਨ ਕਥਰ ਨਾਮ ਨਿਧਾਨ ਪਾਰ, ਬ੍ਰਹਮ ਜਨ ਕਿਨੋ ਦਾਨ, ਮਨ ਤਨ ਰੰਗ ਰਤੇ ਰੰਗੀ ਕੈ, ਨਾਨਕ ਜਨ ਕਾ ਬਿਰਤ ਬਵੇਕ, ਹਰ ਕਾ ਨਾਮ ਜਨ ਕਾ ਮੁਕਤ ਜੁਗਤ, ਹਰ ਕਾ ਨਾਮ ਜਨ ਕਾ ਦ੍ਰਵਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਗਤ ਕਾ ਪਰ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੁਭਾ ਪਾਈ, ਹਰ ਕਾ ਨਾਮ ਜਨ ਕਾ ਭੋਗ ਯੋਗ, ਹਰ ਨਾਮ ਜਗਤ ਕਾਸ਼ ਨਾ
ਹਰ ਹਰ ਜਨਕਾ ਮਾਲਕ ਜੀਨਾ, ਹਰ ਤਨ ਜਨ ਕਉ ਆਪ ਪ੍ਰਭ ਦੀਨਾ, ਹਰ ਹਰ ਜਨਕਾ ਊਟ ਸਤਾਣੀ, ਹਰ ਪ੍ਰਤਾਪ ਜਨ ਅਵਨਾ ਜਾਣੀ, ਓਤ ਪੂਤ ਜਨ ਹਰ ਰਸ ਰਾਤ ਸੁਨ ਸਮਾ, ਦੂਨਾ ਰਖ ਮਾਤਿ ਆਠ ਪਹਿਰ ਜਾਨ, ਹਰ ਹਰ ਜਪ ਹਰ ਕਾ ਭਗਤ ਪ੍ਰਗਟ ਨਹੀਂ ਸ਼ਉ ਪੈ, ਹਰ ਕੀ ਭਗਤ ਮੁਕਤ ਬਹ ਕਰੇ, ਨਾਨਕ ਜਨ ਸੰਕੀਰਤਿ ਤਰਿ ਪਾਰ ਜਾਤਿ, ਹੋ ਹਰ ਕੁਨਾਮ ਕਾਮ ਤੀਨ, ਹਰ ਹਰ ਗੁਣ ਗਾਮ ਸਭ ਧੀ ਉਤਮ, ਹਰ ਕੀ ਕਥਾ ਨਾਮ ਸੁਨੰਤ, ਦਰਦ ਦੁਖ ਲਥਾ ਨਾਮ ਕੀ ਮਹਿਮਾ, ਸੰਤਰ ਦਵਾਸਾ ਸੰਤ ਪ੍ਰਤਾਪ ਦੁਰਸਵਨਾਸਾ, ਸੰਤ ਕਾ ਸੰਗ ਬੜੋ ਭਾਗੀ ਪਾਈ ਆ, ਸੰਤ ਕੇ ਸੇਵਾ ਨਾਮ ਧਿਆਈਆ, ਨਾਮ ਧੁਲ ਕਾ ਸ਼ਵਰਨਾ ਹੋਇ ਨਾਨਕ, ਗੁਰਮੁਖ ਨਾਉ ਪਾਵੈ ਜਨ ਕੋਇ, ਸਲੋਕ ਬਸ ਸ਼ਾਸਤ੍ਰ ਬਸ ਸਿਮਰਤੀ ਪੇਖ ਸਰਬ ਢੋਲ ਪੂਜ ਸਨਾਹੀ, ਹਰ ਹਰਿ ਨਾਨਕ ਨਾਮ ਅਮੋਲ ਅਸ਼ਟਪਦੀ, ਜਪ ਤਪ ਗਿਆਨ ਸਭ ਧਿਆਨ ਖੱਟ ਸ਼ਾਸਤ੍ਰ ਸਿਮਰਤ ਵਖਿਆ, ਜੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨ ਵਧੀ, ਫਿਰ ਅਨੇਕ ਪ੍ਰਕਾਰ ਕੀਏ ਬਹਿ ਜਤਨਾ ਪੁੰਦਨ, ਹੋਮੇ ਬਹਿਰਤ ਨਾ ਸਰੀਰ ਕਟੈ, ਹੋਮੇ ਕਰ ਰਾਤੀ ਵਰਤ ਨਿਯਮ ਕਰੈ, ਬਹ ਪਾਤੀ ਨਹੀਂ ਤੁਲ ਰਾਮ ਨਾ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨਉ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ, ਤਪੀ ਸਰਥੀ ਵੈਗਨ ਵਾਹੇ, ਹੁਮਤ ਪ੍ਰਾਨ ਕਨ ਕਾ ਸਭ ਹੈ ਵਰ ਪੁੰਦਾ, ਨਿਆਵਲੀ ਕਰਮ ਕਰੈ ਬਹਵਾਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ ਤਾਉ ਪੀ, ਹਉਮੈ ਮੈੜਨਾ ਜਬ ਹਰਿ ਕੇ ਨਾਮ ਸੰਸਰ ਕਛ ਨਾਹਿ, ਨਾਨਕ ਗੁਰਮੁਖ ਨਾਮ ਜਪਤ ਕਦ ਪਾਇ, ਮਨ ਕਾਮਨਾ ਤੀਰਥ ਦੇਹ ਛੁਟਾਏ, ਗੁਰੂ ਗੁਮਾਨ ਮਨ ਦੇ ਹੋਟਾਇ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈੜਨਾ ਤਾਂ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨ ਕਰਮੰਤਿ, ਕਉ ਨ ਵਿਖਿਆ ਡਰੈ ਜਲ ਤੋਇ, ਬਹੁ ਦੇਹ ਅਨੀਤ ਸੋਧ ਕਹਿ ਫਿਕਾ ਜੀ ਪੀਤ, ਮਨ ਹਰਿ ਕੇ ਨਾਮ ਕੀ ਮਹਿਮਾ ਕੁਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਹ ਚ, ਬਹੁਤ ਸਿਆਣਪ ਚਮਕਾ ਪਾਉ ਵਿਆਪਨ, ਕ ਜਤਨ ਕਾਰ ਤ੍ਰਿਸਨਾ ਤ੍ਰਾਪੈ, ਪੀਖ ਅਨੇਕ ਅਗਨ ਹੋ ਜਾਇ, ਕੋਟਿ ਉਪਾਉ ਦਰਗਨ ਹਿੱਸੇ ਜਾਇ, ਸ਼ੂਰਸ ਨਹੀਂ ਉਪ ਪੈ ਜਾਲ, ਮੋਹ ਵਿਆਪ ਮਾਇਆ ਜਾਲ, ਅਵਰ ਕਰਤੂ ਸਗਲੀ ਜਮ ਡਾਨਾ, ਗੋਬਿੰਦ ਭਜਨ ਬੇਨਾ ਤੇਲ ਨਹੀਂ ਮਾਨ, ਹਰਿਕ ਨਾਮ ਜਬਦ ਦੁਖ ਜਾਇ, ਨਾਨਕ ਵਰੈ ਸਹਿਜ ਸੁਭਾਈ, ਚਾਰ ਪਦਾਰਥ ਜੇ ਕੋ ਮੰਗ ਸਾ, ਜਨਕ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਟਾਵੈ, ਹਰ ਨਾਮ ਰਦਾ ਸਦ ਗਾਵੈ, ਜੇ ਕੋ ਆਪਣੀ ਸੁਭਾ ਲੁਰੈ ਸਾ ਸੰਗਿ ਹੋਮੈ ਸ਼ੁਰੈ, ਜੀ ਕੁ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਉਪਾਰੈ, ਜਹ ਜਨ ਕਾ ਪ੍ਰਭ ਦਸ ਪਿਆਸ, ਨਾਨੂ ਤਾ ਕਾ ਬਲ ਬਲ ਜਾਸਾ, ਸਗਲ ਪੁਰਖਾਂ ਪੁਰਖ ਪ੍ਰਧਾਨ ਸਾ, ਸੰਗ ਜਾ ਕੋ ਮਟਿਆ ਅਭਿਮਾਨ, ਆਪ ਸਕਾਉ ਜੋ ਜਾਣ ਨੀਚਾ, ਸੋ ਗਨਿਆ ਸਭ ਤੋਂ ਵਿਚਾਰ, ਜਾ ਕਮ ਹੋ ਸਕਲ ਗਿਰੀਨਾ, ਹਰ ਹਨਾ ਤਿਨ ਘਾਟ ਘਟ ਜਿਨਾ, ਮਨ ਆਪਣੇ ਤਿਬਰਾ ਮਿਟਾ, ਨਾ ਪੀਖ ਸਗਲ ਸ੍ਰਿਸ਼ਟ, ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ, ਤਾਂ ਨਾਨਕ ਪਾਪ ਨਹੀਂ ਦੇ ਪਾ, ਨਿਰ ਧਨ ਕਉ ਧਨ ਤੀਰੋ ਨਾ, ਉਨੇ ਖਾਵ ਕੋ ਨਾਮ ਤੇਰਾ ਥਾ, ਉਨੇ ਮਾਨੇ ਕੋ ਪ੍ਰਭ ਤੇਰੂ ਮਾ, ਸਗਲ ਕਟਾ ਕੋ ਦੇਵ ਦਾਨ ਕਰਨ ਕਰਾਵਨ ਹਾਰ ਸਵਾਮੀ, ਸਗਲ ਕਟਾ ਕੇ ਅੰਦਰ ਜਾਮੇ, ਆਪਣੀ ਗਾਤ ਮੇਰੇ ਜਾਨ ਹੋ ਆਪ ਆਪਣ ਸੰਗਾ ਪ੍ਰਭ ਰਾਤੀ, ਤੁਮਰੀ ਉਸਤਤ ਤੁਮ ਦੇ ਹੋਏ ਨਾਨਕ, ਨਾ ਜਾਣ ਸਕੇ ਸਰਵ ਧਰਮ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਾਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ ਸਾ, ਸੰਗ ਦੁਰਮਾ ਤੋਂ ਵਾਲ ਹਿਰਿਆ, ਸਗਲ ਉਦਮ ਮੈਂ ਉਦਮ ਪਾਲਾ, ਹਰਿ ਕੋ ਨਾਮ ਜਾਪ ਹੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰਿ ਕੋ ਜੈ ਸੁ ਰਸਨ ਬਖਾਨੀ, ਸਗਲ ਥਾਨ ਤੇ ਹੋ ਉਤਮ ਥਾ, ਨਾਨਕ ਜੀ ਕਾਟ ਵਾਸਾ, ਹਰਿ ਨਾਮ ਸਲੋਕ ਨਿਰਗੁਣੀ ਹਰ ਇਆ ਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਦਿ ਜੀਤ ਰਾਖ, ਨਾਨਕ ਨੇ ਵਿਹਨ ਰਸ਼ਪਦੀ, ਪਰਮਈਆ ਕੇ ਗੁਚੇਤ ਪ੍ਰਾਣੀ, ਕਨੂ ਬੁੱਧ ਕਨ ਦ੍ਰਿਸ਼ਟਾ ਨੇ, ਜਨ ਤੂੰ ਸਾਜ ਸਵਾਰ ਸਵੀਕਾਰਿਆ, ਕਰ ਵਗਨ ਮਹਜਨ ਹੈ ਉਹ ਵੈਰਿਆ, ਬਾਰ ਬਵਸ ਥਾ ਤੋ ਜਹ ਪਿਆਰਾ, ਦੂਧ ਪਰ ਜੋ ਬੰਦ ਭੋਜਨ ਸੁਖ ਸੂਤ, ਬਿਰਧ ਭਇਆ ਉਪਰ ਸਾਖ ਸਾਨ ਮੁਖ ਪਿਆ, ਬੈਠ ਕੋ ਦੈਨ ਇਹੋ ਨੇਰ ਗੁਣ ਗੁਣ ਕਸ਼ੁ ਨਾ ਪੂਜ ਜਾਇ, ਬਖਸ਼ ਰੇ ਹੋ ਤਾਂ ਨਾਨਕ ਸਿਖ ਜਾਇ, ਜਿਹ ਪ੍ਰਸਾਦ ਤਾਰੂ ਉਪਰ ਸੁਖ ਬਸ, ਸੁਤ ਪ੍ਰਾਤਮੀਤ ਬੰਤਾ ਸੰਗ ਹਸ ਹੈ, ਜੇ ਪ੍ਰਸਾਦ ਪੀਵੈ ਹੈ ਸੀਤਲ ਜਲ, ਸੁਖਦਾਈ ਪਾਵਨ ਪਾਵ ਕਮਲਾ, ਜੇ ਪ੍ਰਸਾਦ ਭੋਗ ਹੈ ਸਭ ਰਸਾ, ਸਗ ਸਮਗਰੀ ਸੰਗ ਸਾਥ ਵਸਾ, ਦੀਨੇ ਹਸਤ ਪਾਵ ਕਰਨ ਨੇ ਤਰ ਰਸਨਾ, ਤਿਸੇ ਹੀ ਤਿਆਗ ਔਰ ਸੰਗਰਚਨ, ਐਸੇ ਦੋਖ ਮੁੜਨ ਵਿਆਪੀ ਨਾਨਕਾ ਲਿਹੁ ਪ੍ਰਵਿਆਪਿਆ, ਅਦਿਅੰਤ ਜੋ ਰਖਨ ਹਰ ਤੇ ਸਸਿਉ, ਪ੍ਰੀਤ ਨ ਕਰ ਗੁਵੈਰ, ਜਗ ਸੇਵਾ ਨਾਮ ਨਿਤ ਪਾਵ ਤਾ ਸੰਗੂੜਾ ਮਨ ਹਿਲਾਵੇ, ਜੋ ਠਾਕੁਰ ਸਾਧ ਸਦਾ ਹਜੂਰੇ ਤਾ ਕਹਿੰਦਾ, ਜੰਤ ਦੂਰ ਜਗ ਟਹਿਲ ਪਾਵੈ, ਤਰਕ ਮਾਨ ਤੇ ਸਾਹਿਬ ਸਾਰੇ ਮੁਕਦਿਆ, ਜੰ ਸਦਾ ਸਦਾ ਹੁਕੁਲਨ ਹਰ ਨਾਨਕ ਰਖਨ ਹਰ ਅਪਾਰ, ਰਤਨ ਤਿਆਗ ਕੌੜੀ ਸੰਗਰਾਚਾ, ਸਾਜ ਛੋੜ ਜੂ ਸੰਗ ਵਾਚਾ, ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋਵਨ ਸੋ ਦੂਰ ਪਰਾ, ਨ ਛੋੜ ਜਾ ਦਸਕਾ ਸਰਾਮ ਕਰੈ, ਸੰਗ ਸਹਾਇ ਦਸ ਪਰ ਹਰਾ, ਚੰਨ ਲੇ ਪਿਉ ਤਾਰਾ, ਤੋਏ ਕਰ ਤਉ ਪ੍ਰੀਤ ਪਸਮ ਸੰਗ ਹੋਇ, ਅੰਧ ਪੂ ਮਹਿ ਪਤਤ ਵਿਕਰਾ, ਨਾਨਕ ਲਿਹੁ ਪ੍ਰਭ ਦਇਆਲ, ਕਰਤੂਤ ਬਸ ਕੇ ਮਾਨ ਸਜਾਤ, ਲੋਕ ਵਿਚਾਰਾ ਕਰੈ ਦਿਨ ਰਾਤ, ਬਾਹਰ ਪੀਖ ਅੰਤਰ ਮਲ ਮਾਇਆ, ਸ਼ਬਦ ਸੁਨਾਹਿ ਕਾਸ਼ ਕਰੈ ਛੁਪਾਇਆ, ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਹ ਪੈ, ਲੋਭ ਸਵਨ ਅੰਤਰ ਅਗਨ ਬਾਹਰ ਤਨ ਸਵਾਹ, ਕਰ ਪਾਥਰ ਕੈਸੇ ਤਰਿਆ ਥਾ, ਜਗ ਅੰਤਰ ਬਸੈ ਪ੍ਰਭਾਪ, ਨਾਨਕ ਤੀ ਜਨ ਸਹਿਜ ਸਮਾਇ, ਤੋ ਸੁਨਾਂਦਾ ਕਹਿ ਮਾਰਗ ਪਾਵੇ, ਕਰ ਕਹਿ ਰਿਹ ਹੋੜ ਨੇ ਵਹਾਵੇ, ਕਹਿ ਬਜਾਰ ਦੂਜਾ ਡੋਰਾ ਨੇ ਕਹੀ ਆ, ਤਾਉ ਸਮਝਿਆ ਪੂਰਾ, ਕਹਿ ਬਿਸਨ ਪਦ ਗਾਵੇ, ਗੁੰਗ ਯਤਨ ਕਰੈ ਤਾਉ ਪੀ ਸੁਰ ਭੰਗ,
कह पिंगल पर्वत पार पवन नहीं हो तू है उस गवन करतार करणा मैं दीन बेनती कर नानु तुमरी कृपा तरा संग सहाय सुहावन अचित जो बैराग ताह प्रीत बलुआ के गृह पीतर वास आनंद की रमा रंग रस दृढ़ कर मान मन प्रतीत कारण मुड़े चीत वैर विरोध काम क्रोध मोह झूठ विकार महालोभ त्रोह याहु जुगत बेहने के जन्म नानक राख लिखो आपन कर कर्म तू ठाकुर तुम पैर दास जीव पिन सब तेरी रास तुम मैं तु पिता हूँ बारक तेरे तुमरी कृपा मह सुख कनेरे कोई ना जाना तुम राम तूचे तू चा भगवंत सक समाग्री तुम राय सूतर तर तुम ते स्वाग कर तुमरी गात में तुम ही जाने नानक दास सदा कुरबानी श्लोक दीन हर पर छोट करा ज्ञान सवाय नानक कहु ना सी जय बिन नावे पत जय अष्टपति दास वस्तु ले पाछा पावे वस्तु कान विकोड़ को आवे बिना दे दास पीहे ले तव मुगुड़ा कहु कह करी जय ठाकुर सुना चारा तव की जहा नमस्कार जा कह मान लागो प्रमीठा सर्व सुखता हुमन उठा जह जन अपना हुक्म आया सर्व थोक नानक तिन पाया गंत साहु अपनी दिरा खात पीत वरत आनंद वालास अपनी अमान कह बहर साहुरी अज्ञान मान रोस करी अपनी प्रतीता भी खो है बहर उसका विश्वास न हुआ जिसके वास्तव तहा कर रख प्रभु की अगमाना बात है उसे चौकन करे न हर नानक साहिब सदा दया रंग पैत माया की हित सर्वपर्वत जानत अनियत अनक पैत माया की हित सर्वपर होवत जान अनियत बिरखी शय सिंह रंग लावे ऊह बिन सह मन पछतावे जो दी सह सुचालन हाल लपट रही होते हैं दर बटाऊ सिंह जो लावे ने ताक हाथ ना वे किए हैं मन हर के नाम की प्रीत सुखदाई कर कृपा नानका पलाई लाई मिथ्या तन तन कुटाम्ब सुबाया मिथ्या होम ममता माय मिथ्या राज जोवन तन मार मिथ्या कम क्रोध विकरार मिथ्या रथ हस्ती असव वस्त्र मिथ्या रंग संग माया बिहस्त मिथ्या त्रोह मुहान मिथ्या सुप्र करद कुमार सुथिर भग साध की शरण नानक जाप जाप जीव हर के चन मिथ्या श्रवण पन दास सुन है मिथ्या हस्त पर दर्भ कव हिर है मिथ्या नेत्र पीखद पार त्रिय रूपाद मिथ्या रचना पूजन स्वाद मिथ्या चरण पर विकार कुता मिथ्या मान पर लोर मिथ्या तान पर विकार मिथ्या बहली तो विकार बेन बूझे मिथ्या सब पै सफल दिह नानक हर नाम राय वृथ सागत की आर्जा साज बना कहो उदूचा बिरथा नाम बिना तनांद मुखावता के दुर्गंध बिन सिमरन दिन रैन बिरथा बिहाय वेग बिना जो खेती जाय गोविंद भजन बिन अमृत सब काम जो कृपन की नरार्थ दाम तान तांति ये जान जिह काट बस हर नाव नानक तक बल बल जाओ रह त्यवर का शवर कुमावत मान प्रीत मुख मंड लावत जानन हर प्रभु पर बीन बहर पीख न काकु बीन अब रब दिस आप न करे आवत जावत जन्म अमर अंतर बसन रंग कायर किसी धरा संसार जो तुम पने तुम पव जाता नानक जन चन पराता करु बीन दी पार ब्रह्म सब जाने अपना की आप मान आप है आप आप कर नबीरा कह दूर जनाव कह बजावत नीरा उपाव से हम सकते रह सब कह जाने आत्म की रह तो जह पावत है लय लड़ लाए थान थनांतर रहे असमय सो सेवक जह कृपा करी निमुख निमुख जब नान करी श्लोक काम क्रोध अर रो मोह विंस जय हम ये नानक प्रभु शरण आगति कर प्रसाद गुरु देव अष्टपति जी प्रसाद शक्ति अमृत खाहे ठाकुर को रख मन वाहे जी प्रसाद सुगंध तो तन रावे दुख सुमृत परम गत पावे गृह प्रसाद बस सुख मंदर तहत्याय सदा मनंदर जय प्रसाद गृह संग सुख वसनाष्ट पैर सिमरत सरसना जय प्रसाद रंग रह भोग नान सदा त्याई है त्याम जोग जय प्रसाद पाठ पटम्बर हंडावे हैं तिसह त्याग तुलवावे हैं उनजे प्रसाद सुख सेज सोई जय मनाष्ट पैर ताक जह गावि जय जय प्रसाद तुज साहु कुमान मुखता कुजा सरसन मुखान जय प्रसाद तिरु रहता धर्म मन सदा त्याई केवल पार ब्रह्म प्रभु जब तर्क मानु पावे नानक पद सिद्ध कर जावे हैं जिह प्रसाद आरो कंचन देह लेवलाव तिस राम स्नेह जय प्रसाद तिरऊल रहत मन सुख पावे हर हर जह कहत जय प्रसाद तिर सगर शंदर ठाक मन सरण पर ठाकुर प्रवताक जय प्रसाद तुझ कुना पाहु चवन सा सा सुमर प्रभु जय जय प्रसाद पाय दुर्लभ देह नान ताक भगत गृह जिह प्रसाद आपूखन पहरी जमन ते सिमरत कुमार सुखी जय जय प्रसाद सब हस्ता स्वर मंत प्रभु कव कव नव सर जय प्रसाद बाग मिलख तना राख गुरु प्रभु अपने मना जन तेरी मन बनत बनाई उठ बैठ सत सहित आई तसहत आई जो एक आरख है हव हनान तेरी रख है जय प्रसाद कर पुन वह दान मनाठ पर कार तुस्का ध्यान जय प्रसाद तू आचार व्याव हरित प्रभु को सास सास चतारी
जिह प्रसाद तेरा सुंदर रूप सो प्रभु सिमर सदा अनुज प्रसाद तेरी निकी जात सो प्रभु सिमर सदा धनराज जय प्रसाद तेरी पात रह गुरु प्रसाद नानक जास कह जय प्रसाद सुन करण नाद जय प्रसाद पीख विस्मय जय प्रसाद बोले अमृत रसना जय प्रसाद सुख सहज वसना जय प्रसाद हस्त कर चल है जय प्रसाद संपूर्ण फल है जय प्रसाद परम गत पावे जय प्रसाद सुख सहज समाव है सब रव त्याग बरकत लाग गुरु प्रसाद नानक मन जाग जय प्रसाद तुम प्रगट संसार तो प्रभु का मूर नमन हमसार जय प्रसाद तेरा प्रताप री मन मूढ़ तू ताको जाव जय प्रसाद त्रि कार्य पूरे तो सह जान मन सदा हजूरे जय प्रसाद तू पावे साच री मन मेरे तू तासुरा जय प्रसाद सबकी गात हुए नानक जाप जप जब सोयाब जपाय जपाय सोना आप गावाय सो हर गुण गाव प्रभु कृपा तिहु प्रगास प्रभु दया दे कमल विगास प्रभु सो प्रसन्न बसा मन सोय प्रभु दया तिम तु तुम हुए सर्व निधान प्रभु तेरी माया आप हो कछु न कन्हु लाया जेत जेत लाभ तित लग हर नाथ नानक इनका कछु न हाथ श्लोक अगम अगाध पार ब्रह्म सोए जो जो कह समुक्त हो सुनवीता नानक विनवंता साध जनक की अचरज कथा अष्टपदी साधक संग मुखर होत साध संग सगरी खोत साधक संग मिटया अभिमान साध संग प्रगट सो ज्ञान साधु बुझा परम नीरा साध संग सबोधन वीरा साधु संग पाय नाम रतन साधु संग एक प्रजन साधु की महिमा वर्ण कौन प्राणी नानक साधु सो परम आहे सुमानी साधु संग अगोचर मिले साधु संग सदा प्रफुल साधु संग आवह वह पंचा साध संग अमृत रह पुंचा साध संग सब गिरी साधक संग मनोहर बैन साधक संग कद हुतावे साध संग सतमन पावे साधु संग माया तिपे न साध संग नानु प्रभु सुप्रसन्न साध संग दुष्मन संवीत साधुक संग महापुनीत साध संग कीर्त सिंह नहीं वैर साधुक संग न बीगा पैर साधुक संग नाही कुमंदा साध संग जानु परमानंद साधु संग नाही हताव साधुक संग तजा सवाब आप जन साधु बुढ़ाय नानु साध प्रभु मनायु साधुक संग न कबू हुतावे साधुक संग सदा सुख पावे साध संग व्यस्त अगोचर साधुक संग आजार सह साधु संग बस धान उच साधुक संग महल पार उच साधु संग दृढ़ सौतनु साधु संग केवल पार ब्रह्म साधु संग पाय नाम न धान नानु साधु के कृपा साधु संग सब कुरे उधार साधु संग साजन वीत कुटाम निहतार साधु के संग सोत अनुपावे जह तांत साव गौर सावे साधु संग धर्म राय करे सेवा साधु संग सुबह सुर देवा साधु के संग पाय पुलायन साधु संग अमृत गुण गायन साधु के संग श्रव थावन गम नानक साधु संग सफल जनाम साधु संग नहीं कछु काल दर्शन पीड़ित होत न हार साधु संग कलूख तहर साधु संग नरक पर हर साधु संग ईहाउ हर सोहिला साधु संग विश्रत हर मेला जो इच्छा सोई फर पावे साधु संग नगर ताजा पार ब्रह्म साधु रद वास नानक उदर साधु सुन रस साधु संग सुन हर नाव साधु संग अर्क गुण गायु साधु खमा मंद विसर साधु संग सर पर नहतर साधु घंग लगा प्राम मीठा साधु संग काट का डीठा साधु संग पाया गा करी साध संगत पई हमारे साधु के संग बेटे साहु रूग नाम साध पीटे संजोग साधु की महमा बेद न जान जीवता सुन तीता बखिया न साधु की उपमा देह गुण ते दूर साधु की उपमा रही पार पूर साधु की शोभा का ना ही अंत साधु की शोभा सदा भी अंत साधु की शोभा ऊच दे ऊच साधु की शोभा मूच दे मूच साधु की शोभा साधु बने आयु नानक साधु प्राप्त यतना पाई उस लोक मान साचा मुख साचा सोया वरना पी खै बिन कोई नानक लक्षण ब्रह्म ज्ञानी हो अष्टपदी ब्रह्म ज्ञान सदा नर लीप जय जाल में कमला लीप ब्रह्म ज्ञान सदा नर दुख जय सूर सर्व का सुख ब्रह्म ज्ञान का दृष्टु सुमान जय राज रंग का लागत रूपवान ब्रह्म ज्ञान का तीर जेक ज्यो वसुदा को खो दय को चंदले ब्रह्म ज्ञान का है गुनायु नानक ज्यो पाव का सह सुभाव ब्रह्म ज्ञानी निर्मल ते निर्मला जय सम्बैर ना लाग जरा ब्रह्म ज्ञान का मन हो प्रकाश जय तारू पर आका ब्रह्म ज्ञान का मित्र सत्र समायन ब्रह्म ज्ञान का ना है अभिमान ब्रह्म ज्ञान ऊचते ऊचा मन अपने है सब तु नीचा ब्रह्म ज्ञान से जन पाए नानक जन प्रभाव करिए ब्रह्म ज्ञान सगल गिरी नाया तुम रह ब्रह्म ज्ञान चीना ब्रह्म ज्ञान की सब ऊपर माया ब्रह्म ज्ञान दिकाश बुरा नाम पाया ब्रह्म ज्ञान सदा साम दर्शी ब्रह्म ज्ञान की दृष्ट अमृत बरसी ब्रह्म ज्ञान बंधन ते मुक्ता ब्रह्म ज्ञान की निर्बल जुगता ब्रह्म ज्ञान का भोजन ज्ञान नान ब्रह्म ज्ञान का ब्रह्म ध्यान ब्रह्म ज्ञान एक ऊपरा है ब्रह्म ज्ञान का नहीं विनाश ब्रह्म ज्ञान का गरीबी समाह ब्रह्म ज्ञान पर उपकार ब्रह्म ज्ञान का नहीं तंदा ब्रह्म

ਜਗਤ ਬ੍ਰਹਮ ਗਿਆਨੀ ਜਨ ਬ੍ਰਹਮ ਗਿਆਨੀ ਕਾਂਤਨਾ ਪੈ ਨਾਨ ਬ੍ਰਹਮ ਗਿਆਨੀ ਕਹੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਧ ਜੀਵ ਹੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਨਾਥ ਬ੍ਰਹਮ ਗਿਆਨੀ ਕਸਾ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਕਾ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭ ਹੈ ਬ੍ਰਹਮ ਗਿਆਨੀ ਬਣੀ ਨਾਨ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਤਾਰ ਜਵੰਤਰ ਨਾਮ ਸਰਮਾ ਪੀਖਾ ਭਗਵਾਨ ਨਿਮੁਖ ਨਿਮੁ ਠਾਕ ਨਮਸਕਾਰ ਨਾਨਕ ਹੋਆ ਪਰਸ ਸਗਲ ਨਿਹ ਤਾਰ ਅਸ਼ਟਪਦੀ ਮਿਥਿਆ ਨਾਹਿ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਉਪਾਰ ਤ੍ਰੀ ਰੂਪ ਨਾ ਪੀਖਾ ਨੇਤਰ ਸਾਧ ਕੀ ਟਹਿਲ ਸੰਤ ਸੰਖੇਤ ਕਰਨ ਨਾ ਸੋਨਾ ਕਾਹੁ ਕੁਨੰਦਾ ਸਭ ਤੇ ਜਾਣੇ ਆਸ ਕਮੰਦਾ ਗੁਰੂ ਪ੍ਰਸਾਦ ਵਿਖਿਆ ਪਰ ਹੈ ਮਨ ਗਵਾਹ ਮਨ ਤੇ ਟਰੈ ਇੰਦਰੀ ਜੇਤ ਉਪੰਦ ਦੁਖ ਤੇ ਰਹਿਤ ਨਾਨਕ ਕੁਣ ਵਧੀ ਕੁਐ ਸਾ ਪਰ ਵੈ ਸਨੋ ਸੋ ਜਹ ਪਰ ਸੋ ਪ੍ਰਸੰਨ ਵਿਸਨ ਕੁਮਾਇ ਤੇ ਹੋਏ ਭਿੰਨ ਕਰਮ ਕਰ ਦੁਆ ਨਹੀਂ ਕਰਮ ਤਹ ਵੈ ਸਨੋ ਕਾ ਨਿਰਮਲ ਧਰਮ ਕਾਹੂ ਵੈਰ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਜ ਮਾਨ ਤਨ ਅੰਤਰ ਸਿਮਰਨ ਗੋਪਾਲ ਸਭ ਪ੍ਰਭਤ ਕਿਰਪਾਲ ਅਵ ਦ੍ਰਿੜਾ ਅਵਰਹਨ ਜਪਾਵੈ ਨਾਨਕ ਹੋ ਵੈ ਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਰੰ ਸਕ ਤਿਆਗ ਦੋਸ਼ ਕਾ ਸੰਗ ਮਨ ਤੇ ਬਿਨਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਸ ਨੂੰ ਪੈ ਪਾ ਮਲਕ ਹੋਇਆ ਤੁਸ ਭਗਵਤ ਕੁਮਾਰ ਤੂੰ ਤਮ ਹੋਇਆ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਾਨ ਤਾਨ ਹਰ ਪੈ ਵਿਸ਼ਨ ਪ੍ਰੀ ਧਰ ਕੇ ਚੰਨ ਹਿਰਦਾ ਵਸਵ ਨਾਨਕ ਹੈ ਭਗਵਤ ਭਗਵੰਤ ਕਉ ਪਾਵੈ ਸੁ ਪੰਡਿਤ ਜੋ ਮਨ ਪ੍ਰਭੂ ਦਾ ਰਾਮ ਨਾਮ ਆਤਮਾ ਸੋਧ ਹੈ ਰਾਮ ਨਾਮ ਸਾਰ ਰਸ ਪੀਵੈ ਪੰਡਿਤ ਕੈ ਉਦੇਸ ਜਗ ਜੀਵ ਹਰ ਕਥਾ ਹਿਰਦਾ ਵਸਵ ਸੁ ਪੰਡਿਤ ਫਿਰ ਜੋ ਨਾ ਵੇਦ ਪੁਰਾਣ ਸਿਮਰਤ ਪੂਜਾ ਮੁਗਲ ਸੁਖ ਮੈਂ ਜਨ ਸੂਰ ਚਹਵਰਨ ਕੁ ਦੇ ਉਪਦੇਸ ਨਾਨਕ ਸੁ ਪੰਡਿਤ ਕਵ ਸਦਾ ਦੇਸ ਬੀਜ ਮੰਤਰ ਸਰੂ ਕੋ ਗਿਆਨ ਚਹਵਰ ਨਾਮ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਾਤ ਹੋਏ ਸਾਸੰਗ ਪਾਵੈ ਜਨ ਕੋਈ ਕਰ ਕਿਰਪਾ ਅੰਤਰ ਉਰ ਤਾਰੈ ਪਾਸ ਪ੍ਰੀਤ ਮੁਗਤ ਪਾਤਰ ਕਉ ਤਾਰੈ ਸਰੂ ਰੋਕੈ ਉਖਦ ਨਾਮ ਕਲਿਆਣ ਰੂਪ ਮੰਗਲ ਗੁਣ ਕਾਮ ਕਾਹੂ ਜੁਗਤ ਕੈਦਾ ਨਾ ਪਾਈਏ ਧਰਮ ਨਾਨਕ ਤਿਹ ਮੇਲਾ ਜਿਸ ਲਿਖਿਆ ਤੁਰ ਕਰਮ ਜਿਸ ਕਾ ਮਨ ਪਾਰ ਬ੍ਰਹਮ ਕਨ ਵਾਸ ਤਿਸ ਕਾ ਨਾਮ ਸਤਰਾਮ ਦਾ ਹਾਤਮ ਰਾਮ ਤਿਸ ਦਰਿਆ ਦਾ ਦਸ ਅੰਤਰਣ ਭਾਈ ਨਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਤਰਕ ਪ੍ਰਵਾਨ ਆਪਣਾ ਦਾਸ ਪਾਪ ਕਿਰਪਾ ਕਰ ਦਸ ਦਾਸ ਕਉ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਗਿਆ ਗਾਤਮ ਹਤਾਵੈ ਜੀਵਨ ਮੁਕਤ ਸੋ ਕਹਾਵੈ ਤਸ ਹਰ ਤਹ ਸੁਖ ਸਦਾ ਆਨੰਦ ਤਹ ਨਹਿ ਵਿਯੋਗ ਤਹ ਸਵਰਣ ਦੈਸੀ ਸਮਾਟਿ ਤਸ ਅੰਮ੍ਰਿਤ ਤੈਸੀ ਵਿਖਾਟਿ ਤਸ ਮੰਤ ਹੈ ਉਮਾਨ ਤਸ ਅਨੰਗ ਤੈ ਸਾਰਾ ਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਹੋਪੁਰ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਖ ਤਹ ਤਨਾਉ ਆਪੇ ਕਨ ਕਰਾਵ ਜੋ ਪ੍ਰਭ ਪਾਵੈ ਸੋਈ ਫਨ ਹੋਗ ਪਸਰਿਆ ਭੁਆਨ ਤਤ ਰੰਗ ਰਖੇ ਨਾ ਜਹ ਪਾਰ ਬ੍ਰਹਮ ਕੇ ਰੰਗ ਜੈ ਸਿੰਹ ਵਾਤ ਦੀ ਤੈ ਸਪਰ ਗੈਸ ਪਾਰ ਬ੍ਰਹਮ ਕਰਤਾ ਮਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮ ਨਾਨਕ ਪੈ ਨਿਹਾਲ ਸਲੋਕ ਉਸਤਤ ਕਰਿਹ ਅਨੇਕ ਜਾਣ ਅੰਤ ਨ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹ ਵੇਦਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਈ ਪੂਜਾਰੀ ਕਈ ਕੋਟ ਆਚਾਰ ਵਿਆਹ ਹਰੀ ਕਈ ਕੋਟ ਪੈ ਤੀਰਥਵਾਸ ਕਈ ਕੋਟ ਬਨ ਬ੍ਰਹਮਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤੁਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰਹ ਕਈ ਕੋਟ ਕਵ ਕਵ ਵਿਚਾਰ ਕਈ ਕੋਟ ਨਵ ਤ ਨਵ ਧਿਆਵੈ ਨਾਨਕ ਕਰਤੀ ਕੰਤ ਨ ਪਾਵੈ ਕਈ ਕੋਟ ਪੈ ਅਭਿਮਾਨ ਕਈ ਕੋਟ ਆਉਂਦਾ ਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਕੋਰ ਕਈ ਕੋਟ ਪਰ ਦਰਬ ਕਰ ਹੈ ਕਈ ਕੋਟ ਪਰ ਦੁਖ ਨਾ ਕਰ ਕਈ ਕੋਟ ਮਾਇਆ ਸ਼ਰਮ ਆਹਿ ਕਈ ਕੋਟ ਪ੍ਰਦੇਸ਼ ਪਰਮਾਹਿ ਜੇਤ ਜੇਤ ਲਾਭ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣ ਕਰਤਾ ਰਚਨ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਖ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖਨ ਪਜਾਏ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਦੀ ਭੂਮੰਡਲ ਕਈ ਕੋਟ ਸਸੀ ਅਰ ਸੂਰਨ ਖਿਆਤਰ ਕਈ ਕੋਟ ਦੀ ਉਦਾਨ ਮੰਦਰ ਸਿਰਸ਼ਾ ਤਰ ਸਗਲ ਸਮਗਰੀ ਆਪਣਾ ਸੂਤਾਰਾ ਨਾਨਕ ਜਿਹ ਜਿਹ ਪਾਵੈ ਤੇ ਸ ਤਿਹਨ ਹਤਾਰ ਕਈ ਕੋਟ ਰਾਜ ਸਤਮ ਸਾਤਕ ਕਈ ਕੋਟ ਬੀਤਾਨ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸਮਧ ਕਈ ਕੋਟ ਨਾਨਾ ਪ੍ਰਕਾਰ ਜਨ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਖ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇਤ ਸੁਕ੍ਰਿਮਰ ਕਾਚ ਸਭ ਤੇ ਨਿਗਰਾ ਸਭ ਤੇ ਦੂਰ ਨਾਨਕ ਆਇਆ ਪ੍ਰੇ ਪਤ ਰਹਿਆ ਪਾਰ ਪੂਰ ਕਈ ਕੋਟ ਪਾ ਤਾਰ ਕੇ ਵਾਸੀ ਕਈ ਕੋਟ ਨਰਕ ਸੁਰਗਨ ਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰਹ ਕਈ ਕੋਟ ਵਾਹ ਜੋ ਨਹੀਂ ਫਿਰ ਹੈ ਕਈ ਕੋਟ ਬੈਠ ਕੇ ਖਾਹੇ ਕਈ ਕੋਟ ਕਰ ਰਹੇ ਥੱਕ ਪਾਹੇ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਭੈਣਾ ਤਹਿ ਤਹਿ ਰੱਖ ਨਾਨਕ ਸਭ ਕੇ ਪ੍ਰਭ ਕੇ ਹੱਥ ਕਈ ਕੋਟ ਪਏ ਵੈ ਰਾਗੀ ਰਾਮ ਨਾਮ ਸੰਗ ਤਿੰਨ ਲਿਵਲਾਗੀ ਕਈ ਕੋਟ ਪ੍ਰਭ ਕਉ ਹੋ ਜਾਂਦੇ ਆਤਮ ਮਹਿ ਪਾਰ ਬ੍ਰਹਮ ਨਹੰਤੇ ਕਈ ਕੋਟ ਦਰਸ਼ਨ ਪ੍ਰਭ ਆਖ ਤਿਨ ਕਮਲੇ ਪ੍ਰਭ ਅਮਰਾ

ਮਾਨ ਆਪਣੇ ਮਾਹ ਨਾਨਕ ਕਿਉਂ ਕਹਿਣਾ ਜੈ ਸਤ ਸਤ ਸਤਿ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਹਿੰਦਾ ਵਖਿਆ ਨੀ ਸੱਚ ਸੱਚ ਸੱਚ ਸਭ ਕਿੰਨਾ ਗੁਣ ਵੱਧ ਹੀ ਕਹਿੰਦਾ ਬਿਰਲਾ ਜਿੰਨਾ ਭਲਾ ਭਲਾ ਭਲਾ ਤੇਰਾ ਰੂਪ ਹੈ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪ ਨਾਨਕ ਮਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਰਾਸ਼ਟਰਪਤੀ ਸੰਤ ਕਾ ਦੁਖਨ ਆਰ ਜਾ ਘੜੈ ਸੰਤ ਕਾ ਦੁਖਨ ਜਮ ਤਿਨ ਛੁਟੈ ਸੰਤ ਕਾ ਦੁਖਨ ਸੁਖ ਸਭ ਜਾਇ ਸੰਤ ਕਾ ਦੁਖਨ ਨਰਕ ਮਹਿ ਪਾਇ ਸੰਤ ਕਾ ਦੁਖਨ ਮੈਂ ਤੋਇ ਮੁਨੀ ਸੰਤ ਕਾ ਦੁਖ ਸਵਾ ਦੁਹੀ ਸੰਤ ਕੇ ਹਤੇ ਕਾ ਰੱਖਾ ਨਾ ਕੋਈ ਸੰਤ ਕਾ ਦੁਖ ਸਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਆਨੰਦ ਕਪੀ ਤਰੈ ਸੰਤ ਕੇ ਦੁਖਨ ਦੇ ਮੁਖ ਪਵੈ ਸੰਤਨ ਕਾ ਦੁਖ ਕਾ ਆਗਿਆ ਲਵੈ ਸੰਤਨ ਕਾ ਦੁਖਨ ਸਰਬ ਜੋਨ ਪਾਇਆ ਸੰਤ ਕਾ ਦੁਖਨ ਤ੍ਰਿਖਤ ਜੋਨ ਕਰਵਾਏ ਸੰਤਨ ਕਾ ਦੁਖ ਤ੍ਰਿਸਨਾਮਾ ਜਲੈ ਸੰਤ ਕਾ ਦੁਖਨ ਸਭ ਕੁਛ ਚਲੈ ਸੰਤ ਕਾ ਦੁਖਨ ਤੇਜ ਸਭ ਜਾਇ ਸੰਤ ਕਾ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹਿ ਨਾਨਕ ਸੰਤ ਪਾਵੈ ਤਾਂ ਉਹ ਵਿਗਤ ਪਾਹਿ ਸੰਤ ਕਨੰਦ ਕੋ ਮਹਾਤ ਤਾਈ ਸੰਤ ਕਨੰਦ ਕਿਨ ਟਿਕੰਨਾ ਪਾਈ ਸੰਤ ਕਨੰਦ ਕੋ ਮਹਾਤਿਆਰਾ ਸੰਤ ਕਨੰਦ ਕੋ ਪਰਮੇਸ਼ਰ ਮਾਰਾ ਸੰਤ ਕਨੰਦ ਕੋ ਰਾਜ ਦੀਨ ਸੰਤ ਕਨੰਦ ਕੋ ਦੁਖੀਆਰ ਦੀਨ ਸੰਤ ਕਨੰਦ ਕਾਉ ਸਰਵ ਰੋਗ ਸੰਤ ਕਨੰਦ ਕਰ ਸਦਾ ਬਿਜੋਗ ਸੰਤ ਕਨੰਦਾ ਦੁਖ ਮਹਿ ਦੁਖ ਨਾਨਕ ਸੰਤ ਪਾਵੈ ਤਾਂ ਉਸ ਕਾ ਪੀਉ ਮੋਖ ਸੰਤ ਕਾ ਦੁਖੀ ਸਦਾ ਉਪਵੇਤ ਸੰਤ ਕਾ ਦੁਖੀ ਕਿਸਾ ਕਾ ਨਹੀਂ ਵੇਤ ਸੰਤ ਕਾ ਦੁਖੀ ਕਾ ਡਾਣ ਲਾ ਗਿਆ ਸੰਤ ਕਾ ਦੁਖੀ ਕਾ ਸਭ ਤਿਆਗ ਗਿਆ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬਕਾਰੀ ਸੰਤ ਕਾ ਦੁਖੀ ਜਨਮ ਅਮਰਾ ਸੰਤ ਕਾ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਾ ਨਾ ਠਾਉ ਨਾਨਕ ਸੰਤ ਪਾਤ ਨਹੀਂ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੂਟ ਆਇਆ ਸੰਤ ਕਾ ਦੁਖੀ ਤਾਂ ਕਾਜ ਨਾ ਪਾਹੂ ਚਾਹ ਸੰਤ ਕਾ ਦੁਖੀ ਕਾ ਉਦਯ ਅਨੁ ਭਰਮਾਈ ਆ ਸੰਤ ਕਾ ਦੁਖੀ ਉਜੜ ਪਾਈ ਆ ਸੰਤ ਕਾ ਦੁਖੀ ਅੰਤਰ ਦੇ ਥੋਥ ਹੈ ਜੋ ਸਾਸ ਬਿਨਾ ਮਿਰਤ ਕਿਲੋ ਥਾ ਸੰਤ ਕੇ ਦੁਖੀ ਕੀ ਜਾੜ ਕੀ ਸੰਦਾਹ ਆਪਨ ਵੀ ਜਾ ਪੇ ਖਾਹੀ ਸੰਤ ਕੇ ਦੁਖੀ ਕਾ ਵਰਨਾ ਰੱਖਦਾ ਨਾਨਕ ਸੰਤ ਪਾਤ ਲਏ ਉਹ ਬਹਿਰ ਸੰਤ ਕਾ ਦੁਖੀ ਉਹ ਵੇਲੇ ਲਾਏ ਜਿਉਂ ਜਲ ਵੀ ਹੁਣ ਵਛਲੀ ਤੜ ਫੜਾਏ ਸੰਤ ਕਾ ਦੁਖੀ ਭੁੱਖਾ ਨਹਿ ਰਾਜਾ ਜਿਉਂ ਪਾਵ ਕੀ ਨਹੀਂ ਤਰਾਪ ਹੈ ਸੰਤ ਕਾ ਦੁਖੀ ਛੁਟਿਆ ਕੇਲਾ ਜਿਉਂ ਬੂਆੜ ਤੇਰ ਖੇਤ ਮਹਾਂ ਦੁਹੇਲਾ ਸੰਤ ਕਾ ਦੁਖੀ ਧਰਮ ਦੇ ਰਹਿਤ ਸੰਤ ਕਾ ਦੁਖੀ ਸਤਮਿਥਿਆ ਕਹਿਤ ਕਰਤ ਨੰਦ ਕਾ ਦੁਖੀ ਪਾਇਆ ਨਾਨਕ ਜਦ ਪਾਇਆ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕਾ ਦਰਗਾਹ ਮਿਲਾ ਸਜਾਏ ਸੰਤ ਕਾ ਦੁਖ ਸਦਾ ਸਹਿਕਾਈ ਆ ਸੰਤ ਕਾ ਦੁਖੀ ਨਾ ਮਰਿਆ ਨਾ ਜੀਵ ਆਈ ਆ ਸੰਤ ਕਾ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲਾ ਨਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ ਜਹ ਪਾਵੇ ਤਾਂ ਸਾ ਕੋਈ ਹੋਏ ਪਿਆ ਕਰਦ ਨਾ ਬੇਟਾ ਕੋਈ ਨਾਨਕ ਜਾਨ ਸੱਚਾ ਸੋਇ ਸਭ ਕੱਢ ਦਿਸ ਕੀ ਉਹ ਕਰਨੇ ਆਰ ਸਦਾ ਸਦਾ ਦਸ ਨਮਸਕਾਰ ਪ੍ਰਭ ਕੀ ਉਸ ਤਦ ਕਰੋ ਦਿਨ ਰਾਤ ਸਿਹਤ ਆਵਹ ਸਾਸ ਗ੍ਰਾਸ ਸਭ ਕਛ ਵਰਤਾ ਦਸਕਾ ਕੀਆ ਜੈਸਾ ਕਰ ਦਹ ਕੋਥੀ ਆਪਣਾ ਖੇਰਾਵ ਕਰਨ ਆਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਰੇ ਉਪਾ ਕਰ ਦਸ ਆਪਣਾ ਦੀ ਵਿੜ ਪਾਏਗੀ ਨਾਨਕ ਜਾਨ ਸੀ ਸਲੋਕ ਤੈ ਜਹ ਸਿਆਨ ਸੁਰ ਜਨ ਸਿਮ ਰਹੋ ਹਰ ਹਰ ਆਈ ਏਕ ਆਸ ਹਰ ਮਨ ਰੱਖਾ ਨਾਨਕ ਦੁਖ ਪਰਮ ਪਾਵ ਜਾ ਅਸ਼ਟਪਦੀ ਮਾਨੁਖ ਕੀ ਟੇਕ ਬ੍ਰਿਥ ਸਭ ਜਾਨ ਦੀਵਨ ਕਾਏ ਕਾ ਭਗਵਾਨ ਜਿਸ ਕਾ ਦੁਆ ਰਹਿ ਆ ਗਾਈ ਬਾਹਨਾ ਦਰਸਨਾ ਲੱਗ ਗਿਆ ਮਾਰਾ ਰੱਖੇ ਕੁਆ ਮਾਨੁਖ ਕਿਆ ਕਿਸਨਾ ਹਾਥ ਤਿਸ ਕਾ ਜੈ ਸੁਖ ਹੋਏ ਦਸ ਕਾ ਨਾਵਰਿਆ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨਾ ਲਾਗਾ ਕੋਈ ਉਸਤਤ ਮਾਨ ਮਹਿਕਾਰ ਨਿਰੰਕਾਰ ਕਰ ਮਨ ਮੇਰੇ ਸਤ ਵਿਆਹ ਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੀਹ ਜੀ ਨੈ ਨਹੁ ਪੀਕ ਠਾਕੁਰ ਕਰਾਂਗ ਸਾਧ ਸੰਗ ਬਿਨਸਾ ਸਭ ਸੰਗ ਚਰਨ ਚਾਰਾ ਉਮਾਰ ਗੋਬਿੰਦ ਮਿਟਿ ਪਾ ਜਾਪੀਆ ਹਰ ਬਿੰਦ ਕਾਰ ਹਰ ਕਰਮ ਸਰਵਨ ਹਰ ਕਥਾ ਹਰ ਦਰਗ ਨਾਨਕ ਪੂਜਨ ਮੱਥਾ ਵਿੜ ਪਾਗੀ ਤੀ ਜਨ ਜਗ ਮਾਹਿ ਸਦਾ ਸਧਾਰਕ ਗੁਣ ਗਾਇ ਰਾਮ ਨਾਮ ਜੋ ਕਰਹਿ ਵਿਚਾਰ ਸੀ ਧਨਵੰਤ ਕਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੁੰਦੀ ਸੁਖੀ ਕੋਈ ਪਛਾਣੇ ਤੋਤ ਕਿ ਉਹ ਸੋਜੀ ਜਨ ਨਾਮ ਸੰਗ ਜਿਸ ਕਮਨ ਮਾਨਿਆ ਨਾਨਕ ਤਿੰਨ ਹੀ ਨਿਰੰਜਨ ਜਾਣਿਆ ਗੁਰੂ ਪ੍ਰਸਾਦ ਆਪਣਾ ਸੋਜਾਏ ਤੁਸੀਂ ਜਨ ਤ੍ਰਿਸਨਾ ਬੋਲ ਜਾਏ ਸਾਧ ਸੰਗ ਹਰ ਹਰ ਜਹ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਅਨੰਦਨ ਕੀਰਤਨ ਕੇਲ ਬਖਿਆ ਰੰਗਰਾਸ ਮੈਂ ਸੋਈ ਨਿਰਵਾਨ ਕੂਪਰ ਜਿਸ ਜਨ ਕੀ ਆਸਾ ਤੁਸੀਂ ਕਟ ਕੇ ਜਾਊਂਗੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤੇ ਸਹਿਣਾ ਲੈ ਗਏ ਦੁੱਖ ਜਿਸ ਕੋ ਹਰ ਭਰਾਮਨ ਚੇਤ ਸੋ ਸੰਤ ਸੁਹਿਲਾ ਨਹੀਂ ਬੁਲਾ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਆਹੋ ਕਿਸ ਤੇ ਡਰਾ ਜੈਸਾ ਸਤ ਇਹ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧ ਸੀ ਜੈ ਗੁਰੂ ਪ੍ਰਸਾਦ ਤਤ ਸਭ ਗੁਜਿਆ ਜਬ ਦੀਖਾ ਤਬ ਸਭ ਕਿ ਹੁਣ ਨਾਨਕ ਸੋ ਸੂਖਮ ਸੋਇ ਅਸਤ ਹੁਣ ਨਹਿ ਕਿ ਜਨਮ ਹੈ ਨਹਿ ਕਿ ਮਰੇ ਆਪਣ ਚਲਤਾ ਆਪ ਹੀ ਕਰੈ ਆਪਣ ਜਬ ਦ੍ਰਿਸ਼ਟਾ ਦ੍ਰਿਸ਼ਟਾ ਗਿਆ ਕੁਆਰੀ ਤਾਰੀ ਸਭ ਸ੍ਰੇਸ਼ਟ ਆਪ ਹੀ ਆਪ ਸਗਲ ਮਹਾ ਪਨਕ ਜੁਗਤ ਰਾਜ ਥਾਪ ਥਾਪ ਅਵਨਾਸੀ ਨਾਹੀ ਕਿਛ ਖੰਡ ਤਾਰਨ ਤਾਰਹੁ ਬ੍ਰਹਮੰਡ ਲਖਿ ਪੀਵਾ ਪੁਰਖ ਪ੍ਰਤਾਪ ਆਪ ਜਪਾਇ ਤਾਂ ਨਾਨਕ ਜਾ ਜਨ ਪ੍ਰਭ ਜਾ ਤਾਂ ਸੋ ਸੋ ਬਾਵੰਤ ਸਗਲ ਸੰਸਾਰ ਉਦਰਾ ਧਨਵੰਤ
ਪ੍ਰਭ ਕੀ ਅਸੀਬ ਕਰ ਸਕਦੇ ਉਧਾਰਨ ਪ੍ਰਭ ਸਿਖ ਦੁਖ ਸਰ ਨਾ ਮੀਰ ਲੈ ਕਿਰਪਾਰ ਗੁਰ ਕਾ ਸਭ ਜਾ ਪੈ ਹਰ ਨੂੰ ਕਿਸੀ ਵਾਸ ਹੋਈ ਲਾਗ ਜਿਸ ਨੂੰ ਕਿਰਪਾ ਕਰ ਬੜ ਭਾਗ ਨਾ ਜਦ ਪਾਵ ਬਿਸਰਾਮ ਨਾਨਕ ਤਿੰਨ ਪੁਰਖ ਪਉਦਮ ਕਰਮਾਨ ਜੋ ਕਿਸ਼ ਕਰੈ ਸੁ ਪ੍ਰਭ ਕਰੰਗ ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਈ ਹੋਵੈ ਸੋਏ ਕਰਨ ਯਾਰ ਪਛਾਣ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਹ ਤੇ ਉਪਜੇ ਤੇ ਹਮਾਹੇ ਸਮਾਏ ਹੋਏ ਸੁਖ ਨਦਾਇਨ ਨੂੰ ਬਨ ਆਇਆ ਪ੍ਰਭ ਦੀ ਨਮਾ ਨਾਨਕ ਪ੍ਰਭ ਜਾਨ ਏਕੂ ਜਾਨ ਸਲੋਕ ਸਰਬ ਕਲਾ ਪਾਰ ਪੂਰ ਪ੍ਰਭ ਬਿਰਥ ਹੈ ਜਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਤੇ ਵਰ ਹਾਰ ਰਾਸ਼ਟਰਪਤੀ ਟੂਟੀ ਗਾਣ ਨਾਰ ਗੋਪਾਲ ਸਰਬ ਜੀ ਆਪ ਹੀ ਪ੍ਰਤ ਪਾਰ ਸਗਦ ਕੀ ਚਿੰਤਾ ਜਹ ਮਨ ਵਾਹਿ ਤਿਸ ਤੇ ਬਿਰਥ ਹੈ ਕੋਈ ਨਾ ਹਿਰੀ ਮਨ ਵੀਰ ਸਦਾ ਹਰ ਜਾਪ ਆਪਣਾ ਸੁ ਪ੍ਰਭ ਆਪ ਆਪ ਆਪਣ ਕੀਆ ਕਿਸ਼ਨ ਹੋਈ ਜੀ ਸਾਉ ਪ੍ਰਾਣੀ ਰੋਚਾ ਕੋਈ ਦਿਸ ਬਿਆਨ ਨਾਹੀਂ ਤੇਰਾ ਕਿਛ ਕਾਇਮ ਗਤ ਨਾਨਕ ਜਾ ਪੀ ਹਰ ਨਾਮ ਰੂਪ ਬੰਦ ਹੋਏ ਨਾਹੀਂ ਮੋਹ ਹੈ ਪ੍ਰਭ ਜੋ ਸਗਲ ਘੜ ਸੋ ਹੈ ਧਨਵੰਤਾ ਹੋਈ ਕਿਆ ਕੁ ਕਰਵੈ ਜਾਂ ਸਾਹਿਬ ਕਿਸ ਦਿਸ ਕਾ ਦੀ ਆਦਰ ਵੈ ਸੂਰਜ ਜੀ ਕੋ ਖਾਵੈ ਪ੍ਰਭ ਕੀ ਕਰਾ ਬਿਨਾ ਕਹਤਾ ਵੈ ਜੇ ਕੋ ਹੋਏ ਵਹਿ ਦਾਤਾਰ ਤਿਸ ਦੀਨ ਹਰ ਜਾਣੈ ਗਾਇਵਰ ਜਿਸ ਗੁਰਪ੍ਰਸਾਦ ਟੂਟੈ ਹੋ ਰੋਗ ਨਾਨਕ ਸੋ ਜਾਂ ਸਦਾ ਰੋਗ ਜਮ ਅੰਦਰ ਕੋ ਥਾਮਾ ਥਮਨ ਤਿਉਂ ਗੁਰ ਕਾ ਸਬਦ ਮਨ ਹਾ ਥਮਨ ਜਿਉਂ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਦ ਨਿਹ ਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਸ ਦੀਖ ਮਨ ਹੋਏ ਵਿਕਾਸ ਜੋ ਮਹਾਂ ਉਦਿਆਨ ਮਹਿ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤੂੰ ਸੰਦਰ ਕੀ ਬਾਦਸ਼ਾਹ ਤੂੰ ਨਾਨਕਾ ਰੋਚਾ ਪੂਰ ਮਨ ਮੂਰਖ ਕਾਹੇ ਮੇਰੇ ਡਾਈਆ ਪੁਰਬ ਲਿਖੇ ਕਾ ਲਿਖਿਆ ਪਾਈਆ ਦੁੱਖ ਸੁਖ ਪ੍ਰਭ ਦੀ ਮਨਹਾਰ ਵਰ ਤਿਆਗ ਤੂੰ ਤੇ ਸਹਿਜ ਤਾਰ ਜੋ ਕਾਸ਼ ਕਰੈ ਸੋਇ ਸੁਖ ਮਾਨ ਪੂਲਾ ਕਾਹੀ ਫਿਰਿਆ ਜਾਨ ਕਨ ਵਸਤਾ ਆਈ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਪਤੰਗ ਰਾਮ ਨਾਮ ਜਪ ਫਿਰਦੇ ਮਹਿ ਨਾਨਕ ਪਾਦ ਸੇਤੀ ਕਰ ਜਾਹੀ ਜਿਸ ਅੱਖਰ ਕੋ ਲੈ ਤੂੰ ਆਇਆ ਰਾਮ ਨਾਮ ਸਾਧਨ ਕਰ ਪਾਇਆ ਤਾਜ ਅਭਿਮਾਨ ਲਿਖੂ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋ ਲਾਦ ਕਿਉ ਸੰਤ ਹੈ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੂਏ ਮੁਖ ਪੂਜਨ ਹਰ ਦਰ ਕਹਿ ਸੋਏ ਹੋ ਆ ਪਾਰ ਬਰਲਾ ਵਾ ਪਾਰ ਨਾਨਕ ਤਾ ਕਾ ਸਦ ਬਲਹਾਰ ਚਰਨ ਸਾਧ ਕੀ ਧੋਏ ਧੋਏ ਪੀਓ ਅਰ ਸਾਧ ਕੋ ਆਪਣਾ ਜੀਵ ਸਾਧ ਤੂਰ ਕਰੋ ਸਨਾਨ ਸਾਧੂ ਪਰ ਜਾਈਆ ਕੁਰਬਾਨ ਸਾਧ ਸਿਵਾ ਬੜ ਪਾਗੀ ਪਾਏਗਾ ਸਾਧ ਸੰਗ ਹਰ ਕੀਰਤਨ ਗਾਏ ਅਨਕ ਬੇਗਨ ਦੇ ਸਾਧੂ ਰੱਖ ਹਰ ਗੁਣ ਗਾਇਆ ਅੰਮ੍ਰਿਤ ਰਾਹ ਚੱਖ ਉੱਠ ਗਈ ਸੰਤ ਹੈ ਦਰਾਇਆ ਸਰਵ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਹੋ ਜੀਵਾਲ ਨਾਰ ਭੂਖੇ ਕਹੋ ਦੇਵਤ ਆਧਾਰ ਸਰਵਨ ਥਾਂ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਦੇਖੇ ਕਾ ਲਹਿਣਾ ਪਾਹੀ ਸਭ ਕਿਸ ਤਿਸ ਕਾਹੋ ਕਰਨਾ ਜੋਗ ਦੇਹ ਬੰਦੂ ਸਰੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣ ਸ਼ਬਦ ਕੂਜ ਨਿਰਮਲ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਸੀਆ ਜਾ ਕਾ ਮਾਨ ਗੁਰ ਕੀ ਪ੍ਰਤੀਤ ਦਿਸ ਜਨ ਹਰ ਪ੍ਰਵਚੀਤ ਭਗਤ ਭਗਤ ਸੁਣਿਆ ਤੇ ਹਲੋਏ ਜਾ ਕੋ ਹਿਰਦੈ ਕੋਹੇ ਸੱਚ ਕਰਨ ਸਹਿਤਾ ਕਿ ਰਹਿ ਸੱਚ ਹਿਰਦੈ ਸਾਧੂ ਕਹਿ ਤੂੰ ਸੱਚ ਦ੍ਰਿਸ਼ਟ ਸੱਚ ਆਕਾਰ ਸੱਚ ਵਰਤ ਸੱਚ ਅਪਾਰ ਸਾਰੂਪਾਰ ਬ੍ਰਹਮਜਨ ਸੱਚ ਕਰ ਜਾ ਨਾਨਕ ਸੋ ਜਨ ਸੱਚ ਸਮਾਇਤਾ ਸਲੋਕ ਰੂਪ ਨਾਰੀਖ ਨਰੰਕਿਸ਼ ਤ੍ਰੇਹੋ ਗੁਣ ਤੇ ਪ੍ਰਭਿਨ ਤੇ ਸਿਹ ਬੁਜਾਈ ਨਾਨਕਾ ਜਿਸ ਹੋਇਆ ਸੋ ਪ੍ਰਸੰਨ ਰਾਸ਼ਟਰਪਤੀ ਅਵਨਾਸ਼ ਬ੍ਰਹਮਾਨ ਮਹਿਰਾਖ ਮਨੁੱਖ ਕੀ ਤੁਬਰੀ ਤਿਆਗ ਦੇਖਦੇ ਪਰ ਨਾਹੀਂ ਕਿਸ ਕੋਏ ਸਰਵ ਨਿਰੰਦਰੇ ਕੁਸੇ ਆਪ ਬੀਂਦਾ ਪੀ ਦਾਨ ਗਹਿਰ ਗੰਭੀਰ ਗਹੀਰ ਸਜਾਨਾ ਪਾਰ ਬਣਾ ਪਰਮੇਸ਼ਰ ਗੋਬਿੰਦ ਕਿਰਪਾ ਨਾ ਦਹਾਂ ਦਾਰ ਬਖਸਾਂ ਸਾਹ ਤਿਰਕ ਚੰਨ ਪਾਉ ਨਾਨਕ ਮਨ ਅਨਰਾਉ ਮਨ ਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕਰ ਨਿਤਰ ਹੋਰ ਕਮਨ ਤਰਨਾ ਜਾਣਾ ਹੋਰ ਅਨੰਦ ਰੂਪ ਮੰਗਲ ਸਾਧ ਜਾਗ ਸਰਵ ਸੁਖ ਸੁਣਿਆ ਕਰ ਤਾਕ ਰਾਜ ਮਹਾਰਾਜ ਜੋਗ ਮਹਿਜੋਗੀ ਤਾਪ ਮਹਤਾ ਪੀ ਸਰਗ੍ਰਹਿ ਮਹਿ ਭੋਗੀ ਤਿਆਏ ਤਿਆਏ ਭਗਤਾ ਸੁਖ ਪੈ ਨਾਨਕ ਦੇ ਪੁਰਖਾ ਕਿ ਨਿਯੰਤਰਨ ਪਾਇਆ ਜਾ ਕੀ ਤਾ ਕੀ ਮੇਤ ਨਾ ਸਕਦੇ ਹਾਰਿਆ ਵਗਾਹ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲਪੁਰ ਆਪਣਾ ਸੂਤ ਸਮਾਤ ਗਿਆਨ ਗਿਆਨ ਜਨ ਦੀ ਜਾਂਦਾ ਨਾਮ ਦਿਆ ਵੈ ਹਸੀ ਤੇ ਹੁਕਣ ਮਹਿ ਜਗ ਪਰਮਾਏ ਜਨਮ ਮਾਰਾ ਫਿਰਾਵੈ ਜਾਏ ਊਚ ਨੀਚ ਤਸਕਿਆ ਸਥਾਨ ਜਾ ਸਜਨਾ ਵਤ ਨਾਨਕ ਜਾ ਨਾਨਾ ਰੂਪ ਨਾਨਾ ਜਾ ਕਰੰਗ ਨਾਨਾ ਪੀ ਕਰਾਏ ਕਰੰਗ ਨਾਨਾ ਵੇਦ ਕਿਨ ਵਿਸਥਾਰ ਪ੍ਰਭਾ ਨਾਸੀ ਕੰਕਾਰ ਨਾਨਾ ਜਲਦ ਕਰੇ ਖਨਵਾਇ ਪੂਰੇ ਹੁਕਮ ਸਭ ਠਾਇ ਨਾਨਾ ਵੇਦ ਕਰ ਬੰਤ ਬਣਾਏ ਆਪਣੀ ਕਿਉਂ ਤੈ ਉਪਾਇ ਸਭ ਘਟ ਦੁਸਕੇ ਸਭ ਦੁਸਕੇ ਠਾਉ ਜਬ ਜਬ ਜੀ ਨਾਨਕ ਹਰ ਨਾਮ ਨਾਮ ਕਿਤਾਰੇ ਸਕਦੇ ਜਨ ਨਾਮ ਕਿਤਾਰੇ ਖੰਡ ਬ੍ਰਹਮਾਂਡ ਨਾਮ ਕਿਤਾਰੇ ਸਿਮਰਤ ਵੇਦ ਪ੍ਰਾਣ ਨਾਮ ਕਿਤਾਰੇ ਸੋਨਨ ਗਿਆਨ ਧਿਆਨ ਨਾਮ ਕਿਤਾਰੇ ਆਗਾ ਸੁਪਾ ਤਾਰ ਨਾਮ ਕਿਤਾਰੇ ਸਗਲ ਆਕਾਰ ਨਾਮ ਕਿਤਾਰੇ ਪੁਰੀਆ ਸਭ ਭਵਨ ਨਾਮ ਕਸੰਗ ਉਦਰੇ ਸੋ ਸਰਾਵਨ ਕਰਕੇ ਰੁਪਾਇ ਜਿਸ ਆਪਣਾ ਨਾਮ ਲਾਇ ਨਾਨਕ ਚੌਥੇ ਉਪਾਦ ਮਹਿ ਸੋ ਜਨ ਗਤ ਪਾਏ ਰੂਪ ਸਤਿ ਜਾ ਕਰ ਸਤਿ ਅਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਕਰ ਦੂਤ ਸਤਿ ਸਤਿ ਜਗ ਬਾਣ ਸਤਿ ਪੁਰਖ ਸਮਾ ਸਮਾਣੀ ਸਤਿ ਕਰਮ ਜਾ ਕੀ ਰਚਨਾ ਸਤ ਮੂਰ ਸਤ ਸਤ ਉਤਪਾਤ ਸਤ ਕਰਣੀ ਨਿਰਮਰ ਨਿਰਮਰੀ ਜਿਸ ਬੁਝਾਈ ਤੇ ਸਤ ਸਭ ਭਰੀ ਸਤ ਨਾਮ ਪ੍ਰਭ ਕਾ ਸੁਖ ਤਾਇ ਵਿਸਵਾਸ ਸਤ ਨਾਨਕ ਗੁਰਤੀ ਪਾਇ ਸਤ ਬਚਨ ਸਤ ਉਪਦੇਸ਼ ਸਤ ਤੀ ਜਨ ਜਾ ਕਰ ਦਾ ਪ੍ਰਵੇਸ਼ ਸਤ ਨਿਰਤ ਬੁਗਦੈ ਜੇ ਕੋਏ ਨਾਮ ਜਬਦ ਤਾ ਕੀ ਗਾਤ ਹੋਇਆ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਵੇਦ ਗਾਤ ਜਿਸ ਕੇ ਸ੍ਰੇਸ਼ਟ ਸੋ ਕਰਨੇ ਹਾਰ ਆਪਣਾ ਬੁਝ ਕਰਦ ਵਿਚਾਰ ਕਰਦੇ ਕਿਵੇਂ ਇਤਨਾ ਜਾਣੇ ਕੀਆ ਨਾਨਕ ਜੋ ਦਿਖ ਪਾਇ ਸੋ ਵਰਤੀ ਆ ਬਿਸਮਨ ਬਿਸਮ ਪਾਇ ਬਿਸਮਾਇ ਜਨ ਬੁਗ ਜਾਤ ਹੈ ਸਵਾਦ
ਪ੍ਰਭ ਕੈ ਰੰਗ ਰਾਜ ਜਨ ਰਹੀ ਗੁਰ ਕੈ ਬਚਨ ਪਦਾਰਥ ਲਹੀ ਹੋਏ ਦਾਤੀ ਦੁਖ ਕਾਟਨਾ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਵੜ ਪਾਗ ਜਨ ਕਾ ਸੰਗ ਇਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰੂ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸਚ ਜੁਗਾਦ ਸਚ ਹੈ ਪੇ ਸਚ ਨਾਨਕ ਗੋਸੀ ਪੇ ਸਚ ਅਸ਼ਟਪਦੀ ਚਰਨ ਸਾਧੂ ਸਤ ਪ੍ਰਸਨ ਹਰ ਪੂਜਾ ਸਾਧੂ ਸਤ ਸਿਵਦਾਰ ਦਰਸ਼ਨ ਸਾਧੂ ਸਤ ਪੇਖਨ ਹਰ ਨਾਮ ਸਾਧੂ ਸਤਿਆਵਨ ਹਾਰ ਆਵ ਸਾਧੂ ਸਤ ਸਤਾਰੀ ਆਪ ਗੁਣ ਆਪ ਗੁਣਕਾਰੀ ਸਭ ਸਾਧੂ ਸਤ ਪ੍ਰਭ ਭਗਤਾ ਸੁਰਤ ਸਾਧੂ ਸਤ ਜਸ ਸੁਨੰਦ ਆਭਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸਾਸ ਰੂਪ ਰੇ ਦਾ ਜਨਮਾਨਿਆ ਕਰਨ ਕ੍ਰਾਂਤ ਮੂਲ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭਾਇ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੀ ਨਿਰਪਾਉ ਹੋਇ ਬਸਾਨ ਜਿਹ ਤੀ ਉਪਜਿਆ ਤਿਸ ਮਹਿਸ ਮਨ ਬਸ ਤਮਹਿਲੇ ਬਸ ਗਟਾਈ ਤਾ ਕਉ ਪੀਨ ਨ ਕਹਿਣਾ ਜਾਇ ਬੁਗ ਜਾਇ ਬੁਗ ਨਰ ਬੀਕ ਨਾਰਾਇਣ ਮੇਰੇ ਨਾਨਕੀ ਇੱਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਦੀਤ ਠਾਕੁਰ ਕਾ ਸੇਵਕ ਨਿਰਮਲ ਦੀਤ ਠਾਕੁਰ ਕਾ ਉਹ ਸੇਵਕ ਜਨ ਸੰਘ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਕਾ ਪ੍ਰਭ ਪਾਲਣ ਨਾਲ ਸੇਵਕ ਰੱਖ ਨਿਰੰਕਾਰ ਹੈ ਸੋ ਸੇਵਕ ਜਿਸ ਦਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਾਹ ਸਾਹ ਸੰਭਾਰ ਆਪਣੇ ਜਨ ਕਾ ਪਰਦਾ ਢੱਕ ਆਪਣੇ ਸੇਵਕ ਸਰ ਪਰ ਆਖੈ ਆਪਣੀ ਦਾਸ ਕੋ ਦੇਵ ਡਾਈ ਆਪਣੇ ਸੇਵਕ ਨਾ ਜੋ ਪਾਏ ਆਪਣੇ ਸੇਵਕ ਆ ਪਾਤ ਰੱਖ ਤਾ ਕਦਮਤ ਕੋਇ ਨਾ ਰੱਖ ਪ੍ਰਭ ਸੇਵਕ ਕੋ ਨਾ ਪਾਹੂ ਜੋ ਪ੍ਰਭ ਸੇਵਕ ਕੂਜ ਦੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦੇਹ ਪ੍ਰਗਟਾਇਆ ਨੇ ਕੀ ਕੀਰੀ ਮਹਿ ਕਰ ਰੱਖੈ ਭਸਮ ਕਰੈ ਰਸ ਕਰ ਕੋ ਡਾਖੇ ਜਸ ਕਾ ਸਾਸ ਨ ਕਰ ਦੇਵ ਤਾ ਕੁ ਰੱਖ ਦੀ ਕਰ ਮਾਨਸ ਜਤਨ ਕਰਤ ਬਾ ਪਾਦ ਦਿਸ ਕੇ ਕਰਤਬ ਵਿਰਥ ਜਾਤ ਮਾਰਾ ਨਾ ਰੱਖੈ ਵਨ ਕੋਈ ਸਰਬ ਜੀਆ ਕਰ ਰੱਖੈ ਸੋਏ ਕਾਹੀ ਸੂਚ ਕਰ ਹਰੇ ਪ੍ਰਾਣ ਜਪ ਨਾਨਕ ਪ੍ਰਭ ਲੱਖ ਬਣਾਣੀ ਵਾਰੰਬਾਰ ਵਾਰ ਪ੍ਰਭ ਜਪੀਆ ਪੀ ਅੰਮ੍ਰਿਤ ਮਾਨ ਤਨ ਦ੍ਰਪੀਆ ਨਾਮ ਰਤਨ ਜਿੰਗ ਗੁਰਮੁਖ ਪਾਇਆ ਦਿਸ ਕੀ ਸ਼ਬਰ ਨਾਹਿੰਦ ਹਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਸ ਜੋ ਜਨ ਤ੍ਰਿਪਤਾ ਨੇ ਮਨ ਤਨ ਨਾਮ ਹੈ ਨਾਮ ਸਮਾਨੇ ਊਠ ਬੈਠ ਸੁਭਤ ਨਾਮ ਕਹ ਨਾਨਕ ਜਨ ਕਾ ਸਤ ਕਾਮ ਓਲਹ ਜਹ ਜਿਹ ਬਾਦਨ ਰਾਤ ਪ੍ਰਭ ਆਪਣਾ ਜਨ ਕੀ ਨੀ ਦਾਤ ਕਰਹਿ ਭਗਤ ਆਤਮ ਕਹਿ ਚਾਈ ਪ੍ਰਭ ਆਪਣੇ ਸਿਮ ਰਹਿ ਸਮਾਇ ਜੋ ਹੋਵੈ ਹੋਵਤ ਸੋ ਜਾਨ ਪ੍ਰਭ ਆਪਣੇ ਕਾਕੂ ਪਛਾਣੈ ਦਿਸ ਕੀ ਮਹਿਮਾ ਕਾਨੂੰ ਬਖਾਨ ਦਿਸ ਕਾ ਗੁਣ ਕਹੀ ਕਨਾ ਜਾਨ ਆਠ ਪੈਰ ਪ੍ਰਭ ਸਹਿ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਈ ਹੇ ਮਨ ਤਨ ਆਪਣਾ ਤਿਨ ਜਾਨ ਦੇਹੇ ਜੈਨ ਜਾਨ ਆਪਣਾ ਪ੍ਰਭੂ ਪੁਛਾ ਤਾ ਸੋ ਜਾਨ ਸਰਤ ਹੋ ਕਰ ਦਾਤਾ ਦੁਖ ਕੀ ਸਰਣ ਸਰਤ ਸੁਖ ਪਾਇ ਵਹ ਦੁਸ ਕਾ ਦਰਸ ਸਾ ਪਾਇ ਮਿਟਾਵੈ ਔਰ ਸਿਆਨ ਸਗਰੀ ਛਾੜ ਦੇਹ ਜਾਨ ਕੀ ਤੂੰ ਸੇਵਾ ਲਾਗਾ ਮਨ ਜਾਨਾ ਹੋਵੀ ਤੇਰਾ ਨਾਨਕ ਦੇਹ ਜਾਨ ਕੀ ਪੂਜਾ ਹਮ ਸਾਧ ਪੈਰਾ ਸਲੋਕ ਸਾਧ ਪੁਰਖ ਜਿਨ ਜਾਣਿਆ ਸਤਿਗੁਰ ਦਸ ਕਾ ਨਾਮ ਦਸ ਕਾ ਸੰਗ ਸਿਖ ਉਦਰਾ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਾਧ ਪੁਰ ਸਿੱਖ ਕਰੈ ਪ੍ਰਤ ਪਾਰ ਸੇਵ ਕਾ ਗੁਰ ਸਦਾ ਦਇਆਰ ਸਿੱਖ ਗੁਰ ਦੁਰਮਾ ਤੁਮਾਰ ਹੈਰਾ ਗੁਰ ਵਚਨੀ ਹਰ ਨਾਮ ਉਚਰੈ ਸਾਧ ਗੁਰ ਸਿੱਖ ਬੰਧਨ ਕਾਟ ਹੈ ਗੁਰ ਕਸੇ ਕੋ ਬਕਾਰ ਦੇ ਆਟ ਹੈ ਸਾਧੂ ਸਿੱਖ ਨਾਮ ਤਨ ਦੇ ਗੁਰ ਕਸੇ ਗੁਰ ਪਾਏਗੀ ਹੀ ਸਾਧ ਗੁਰ ਸਿੱਖ ਹਰਤ ਬਲਦ ਸਵਾਰ ਨਾਨਕ ਸਾਧ ਗੁਰ ਸਿੱਖ ਜੀ ਨਾਲ ਸੁਮਾਰ ਗੁਰ ਕੈ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗੋ ਮਨ ਮਹਸਾ ਹੈ ਆਸ ਕਉ ਕਰ ਕਾਸ਼ ਨਾ ਜਨਾਵੈ ਹਰ ਹਨਵਰਤ ਹਰ ਤਿਆਵੈ ਮਨ ਵਿਚਾਰ ਸਾਧ ਗੁਰ ਕਾ ਪਾਇ ਤੀ ਸੇਵਕ ਕੀ ਕਾਰਜ ਰਾਜ ਸੇਵਾ ਕਰ ਦੋਈ ਨਹੀਂ ਭਾਵੇਂ ਤਿਸ ਕਹੋਤ ਪ੍ਰਭ ਸੁਆਮੀ ਆਪਣੀ ਕਿਰਪਾ ਜਸਾਵ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਦਲੀ ਵੀ ਸਵੇ ਗੁਰ ਕਾ ਮਾਨ ਮਾਨ ਸੋ ਸੇਵਕ ਪਰਮੇਸ਼ਰ ਗਾਤ ਜਾਨ ਸੋ ਸਤਿਗੁਰ ਜਿਸ ਸਿਰੇ ਦਾ ਹਰ ਨਾਉ ਨਾਨਕ ਵੈਰ ਗੁਰ ਕਾ ਵੈਰ ਜਾ ਊ ਸਰਮ ਨਿਦਾਨ ਜੀ ਅਕਾ ਦਾਤਾ ਅਠ ਪਹਿ ਰੂਪਾਰ ਬ੍ਰਹਮ ਰੰਗ ਰਾਤ ਬ੍ਰਹਮ ਜਨ ਜਨਮ ਪਾਰ ਬ੍ਰਹਮ ਏਕ ਹੈ ਆਵ ਨਹਿ ਕਹਿ ਪਰਮ ਸਹਿ ਸੋ ਸਿਆਨ ਬਲਿਆ ਨਾ ਜਾਈ ਨਾਨਕ ਗੁਰ ਬੁੜ ਪਾਗੀ ਪਾਈ ਸਫਲ ਦਰਸ਼ਨ ਪੀਖਤ ਪਨੀਤ ਪਰਸਦ ਚਰਨ ਗਾਦ ਨਿਰਮਲ ਰੀਤ ਪੀਠ ਸੰਗ ਰਾਮ ਗਨ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੰਕਰ ਵਚਨ ਕਰਨ ਆਇਆ ਗਾ ਨੇ ਮਨ ਸੰਦੁਖ ਹੈ ਤੁਮ ਪਤੀਆ ਨੇ ਪੂਰਾ ਗੁਰ ਰੱਖਿਆ ਜਾ ਕਮ ਅੰਤਰ ਅੰਮ੍ਰਿਤ ਦ੍ਰਿਸ਼ਟ ਵਿਖਾਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਹ ਪਾਵੇ ਤਸਲੈ ਮਿਲਾਏ ਜਿਹ ਭਾਈ ਕੁਛ ਤਤ ਨੇਕ ਸਾਧ ਪੁਰਖ ਪੂਰਨ ਬਵੀ ਕਾਹੂ ਬੋਲ ਨਾ ਪਾਹੁ ਚਤ ਪ੍ਰਾਣੀ ਅਗਮੈ ਗੋਚਰ ਪਰਮ ਨਿਰਬਾਨੀ ਨਿਰਾਹਾ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਨੈ ਨਾ ਪਾਏ ਅਨਕ ਭਗਤ ਬੰਧ ਨਿਯਤ ਕਰਹਿ ਚਰਨ ਕਮਨ ਕਰਦਾ ਸਿਮਰਹਿ ਸਾਧ ਵੇਲ ਹਾਰੀ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਐਸਾ ਪ੍ਰਭ ਜਪਨੇ ਹੁਹਾਰਾ ਸੁ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੁਖ ਜੋ ਸੁਪੁਰਖ ਕਾ ਨਾਹੀ ਕਦੇ ਬਿਨਾਹ ਜਾ ਕੇ ਮਨ ਪ੍ਰਗਟਿ ਗੁਣਤਾਸ ਅਠ ਪੈਰ ਹਰ ਕਾ ਨਾਮ ਲਈ ਸਚ ਬਦੀ ਸੇਵਕ ਦੀ ਮੂਹ ਮਾਇਕ ਸੰਗਨਾ ਲਈ ਮਨ ਮਹਿਰਾਖ ਹਰ ਹਰੀ ਕੰਧ ਕਰ ਦੀਪਕ ਪ੍ਰਗਟ ਸੀ ਨਾਨਕ ਪਰਮੂਹ ਦੁਖ ਤਹਿਤ ਨਾਸੇ ਤਬ ਤੁਮਾਇ ਠਾਂਡ ਵਰਤੈ ਅੰਧ ਪੈ ਦੁਖ ਨਾ ਠਿਪਾਈ ਜਨਮ ਮਰਨ ਕੇ ਮਿਟਿਆ ਦੀਸ ਸਹਿਦ ਕੇ ਪੂਰਨ ਅਵਦੀਸ ਪਾ ਚੁਕਾ ਨਿਰਪਾਉ ਹੋਏ ਵੈਸੇ ਸਗਲ ਵਿਆਦ ਮਨ ਦੇਖੈ ਨਸੇ ਜਿਸ ਕਾ ਸਾਹ ਤਿਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਈ ਚੁੱਕੇ ਪ੍ਰਾਮ ਗਵਨ ਸੋ ਨਾਨਕ ਹਰ ਹਰ ਜਸ ਰਵਨ
ਨਿਰਗੁਣ ਆਪ ਸਰਗੁਣ ਪਿਓ ਹੀ ਕਰੈ ਤਾਰ ਜਨ ਸਗਨ ਮੋਹਿ ਆਪਣੇ ਚਰਿਤ ਪ੍ਰਭਾਵ ਬਨਾਏ ਆਪਣੀ ਜੂੰ ਦੇ ਆਪੇ ਪਾਏ ਹਰ ਬਿੰਦੂ ਜਾਣਾ ਹੀ ਕੋਈ ਸਰਵੰਦ ਰੰਤਰੀ ਕੁਸੋ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕਸੰਗ ਰਾਜ ਰਚਨਾ ਆਪਣੀ ਗਲ ਤਾਰੀ ਅਨੁਕਵਾ ਨਾਨਕ ਬੁਲ ਹਰਿ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਇ ਬਨਾ ਨਾਨਕ ਹੋ ਤਾਂ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰੀ ਸਿਮ ਨਾਮ ਆਧਾਰ ਔਰ ਪਵ ਸਮੀਤ ਬੇਸਾਰ ਚਨ ਕਮਲ ਰੇਤ ਮਹਿ ਹਰਤਾਰ ਕਰਨ ਕਾਂਸੋ ਪ੍ਰਭ ਸਮਰਥ ਦ੍ਰਿੜ ਕਰ ਗਾਹੁ ਨਾਮ ਹਰ ਵਾਥਿ ਹੋ ਤਨ ਸੰਚ ਹੋ ਵਹਿ ਭਗਵੰਤ ਸੰਤ ਜਨ ਕਰਨ ਰਣਵੰਤੀ ਕਾ ਸਰਾਖੁ ਮਨ ਵਾਹਿ ਸਭ ਰੋਗ ਨਾਨਕ ਜਾਹਿ ਜਿਹ ਤਨ ਕੋ ਚਾਰ ਕੁੰਟ ਉਠਤਾਵੇ ਸੋ ਤਨ ਹਰ ਸਿਵਾ ਦੁਪਾਵ ਜੇ ਸੁਖ ਕਉ ਨਿਤ ਬਾਛਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਸੋ ਵਾਕ ਕਰਹਿ ਭਰੀ ਕਰਨ ਸਾ ਸੋ ਬਾਬਾ ਜਹਰ ਕੀ ਸਰਣ ਅਨ ਕਿਉ ਪਾਵਿ ਰੋਗ ਨਾ ਜਾਏ ਰੋਗ ਮਿਟ ਹਰ ਅਵਖਤ ਲਾਈ ਸਰਬ ਨਿਦਾਨ ਮੈਂ ਹਰ ਨਾਮ ਨਿਦਾਨ ਜਬ ਨਾਨਕ ਦਰਗ ਪਰਵਾਨ ਮਨ ਪ੍ਰਬੋਧ ਹਰ ਕਨ ਆਏ ਦਹਿ ਦਹਿ ਤਾਵ ਤਾ ਬਿਠਾਏ ਤਾ ਕੋ ਬਿਗ ਨਾ ਲਗ ਕੋ ਜਾ ਕਰਦਾ ਬਸ ਹਰ ਸੋਈ ਕਲ ਤਾ ਦਿਖੰਡ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਭ ਪੂਰਨ ਹੋਇਆ ਸਿਵ ਭਗਤ ਪਾਇਆ ਤੁਮ ਪ੍ਰਕਾਸ਼ ਤਿਤ ਕਰ ਜਾਇ ਬਸ ਅਵਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰ ਸੁਕਾ ਚੁਕਾ ਚੈ ਆਵਾ ਗਮਨ ਮਿਟਿਆ ਪ੍ਰਭ ਸੀਵ ਆਵ ਤਿਆਗ ਸਰਮ ਗੁਰਦੇਵ ਇਉਂ ਰਤਨ ਜਨਮ ਕਹੁ ਉਦਾਰ ਹਰ ਹਰਿ ਸਿਮਰ ਪ੍ਰਾਨ ਆਦਿ ਹਰਿ ਅਨਕ ਪਾਵਨਾ ਛੂਟ ਨਾਰੀ ਸਿਮਰ ਸਾਧ ਵੇਦ ਵਿਚਾਰ ਹਰਿ ਕੋ ਭਗਤ ਕਰ ਮਨ ਲਾਇ ਮਨ ਪੰਚ ਸਤਨਾਨ ਫਲ ਪਾਏ ਸੰਗ ਨਾ ਚਾਲ ਤੇਰਾ ਤਨਾ ਤੂੰ ਕਿਆ ਲੁਪਟਾਵੈ ਮੂਰਖ ਮਰਾ ਸਤਮੀਤ ਕੁਟਾਂ ਵਰ ਬੰਤਾ ਇੰਤੀ ਕਹੁ ਤੁਮ ਕਮ ਸਨਾਥ ਰਾਜ ਰੰਗ ਮੈ ਵਿਸਤਾਰ ਇੰਤੀ ਕਹੁ ਕਮ ਛੁਟਕਾਰਾ ਸਹਸਤੀ ਰਾਥ ਸਵਰ ਝੂਠਾ ਡਮ ਝੂਠ ਪਾ ਸਾਰੇ ਜਿੰਦੀ ਅਤੇ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪੁਛਤਾ ਨਾ ਗੁਰ ਕੀ ਮਾਇਤ ਤੂੰ ਲਿਖ ਏ ਆਨੇ ਭਗਤ ਬਿਨਾ ਬਾਡੂ ਬੇਸਿਆ ਨੇ ਹਰ ਕੀ ਭਗਤ ਕਰ ਮਨ ਮੀਤ ਨਿਰਮਲ ਤੁਮਾਰੂ ਚੀਤ ਚਨ ਕਮਰ ਰਾਖ ਮਨ ਵਾਹਿ ਜਨਮ ਜਨਮ ਕੇ ਲਿਖ ਜਾਹੀ ਆਪ ਜਪ ਹਵਰਾ ਨਾਮ ਜਪਾਵ ਸੁਨਤ ਕਹਿਤ ਰਹਿਤ ਕਦ ਪਾਵ ਸਾਰ ਭੂਤ ਸਤ ਹਰ ਗੁਣ ਸਹਿਜ ਸੁਭਾਇ ਨਾਨ ਗੁਣ ਗਾਵ ਗੁਣ ਗਾਵ ਤੇਰੀ ਉਤਰ ਸਮੈੜ ਬਿਨ ਸਜਾ ਹੋ ਮੈਂ ਬਿਖ ਪੈਲ ਹੂਹੇ ਅਚੰਦ ਬਸਾ ਸੁਖ ਨਾਲ ਸਾਸ ਗ੍ਰਾਸ ਨਾਮ ਸੰਭਾਲ ਛਾੜ ਸਿਆਮ ਸਕਦੀ ਮਨਾ ਸਾ ਸੰਗ ਪਾਵ ਸਚ ਮਨ ਹਰ ਗੁਣ ਜੀ ਸੰਜ ਕਰ ਵਿਆਹ ਹਾਰੀ ਹਾ ਸੁਖ ਦਰਗਾ ਜਾਕਾਰ ਸਰਵ ਨਿਰੰਤਰੀ ਕੋ ਦੇਖ ਨਾਨਕ ਜਾਗਮ ਮਸਤਕ ਦੇਖੇ ਕੋ ਜਾਪੀ ਕੋ ਸਾ ਲਾਹੀ ਏਕ ਸਿਮਰੇ ਕੁਮਾਰਾ ਹੀ ਗੁਣ ਗਾਉ ਅਨੰਤ ਮੰਤ ਜਾਵੇ ਭਗਵਾਨ ਦੀ ਕੋਈ ਕੈਕ ਹਰਿ ਆਪ ਪੂਰਨ ਪੂਰੇ ਪ੍ਰਭ ਆਪ ਅਨਕ ਵਿਸਥਾਰੀ ਤੇ ਪੈਕ ਅਰਾਧ ਪ੍ਰਾਸ਼ਦ ਗਏ ਮੰਤਰਾਂਤਰਿਕ ਪ੍ਰਭ ਰਾਤਾ ਗੁਰੂ ਪ੍ਰਸਾਨ ਨਾਨਕ ਜਾਤਾ ਸਰੋਗ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਵਣ ਆਏ ਨਾਨਕ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚ ਜਨ ਜਾਚ ਪ੍ਰਭਦਾਨ ਕਰ ਕਿਰਪਾ ਦੀਵ ਹਰਨਾਮ ਸਾਧ ਜਨਕ ਮੰਗ ਦੂਰ ਪਾਰ ਬ੍ਰਹਮ ਸਰਧਾ ਪੂਰ ਸਦਾ ਸਦਾ ਪ੍ਰਭ ਗੁਣ ਗਾਇਆ ਸਾਸ ਪ੍ਰਭ ਤੁਮ ਆਵ ਚਰਨ ਕਮਲ ਸਿੰਘ ਰਾਗ ਪ੍ਰੀਤ ਭਗਤ ਕਰ ਪ੍ਰਭ ਕੀ ਨਿਤਨੀ ਤੇ ਕੋਟੀ ਕੋ ਆਧਾਰ ਨਾਨਕ ਮੰਗ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਹਾਵ ਬਿਰਲਾ ਕੋਈ ਜਿੰਝ ਆਖਿਆ ਸੀ ਜਾਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਡੁਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਪੂਜਾ ਚਾਉ ਸਾਧ ਕਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਕਾਸ ਆਨੰਦ ਲਿਵਲਾ ਗੁੜ ਵਾਗ ਜਪਿਆ ਪ੍ਰਭ ਸੋ ਨਾਨਕ ਨਾਮ ਰਤੀ ਸੁਖ ਹੋਏ ਸਿਵਕ ਮਨ ਸਾਹਿਬ ਪੂਰੀ ਪਏ ਸਾਧ ਵਰਤੀ ਨਿਰਮਨ ਵਾਤ ਲਈ ਜਨ ਕੋ ਪ੍ਰਭ ਹੋਇਓ ਦਯਾਰ ਸਿਵਕ ਨ ਸਦਾ ਨੇ ਹਰ ਬੰਧਨ ਕਾਟ ਮੁਕਤ ਜਨ ਪਾਇਆ ਜਨਮ ਵਰਨ ਦੁਖ ਪ੍ਰਮ ਗਿਆ ਇਸ਼ਕੁਨ ਸਰਦਾ ਸਾਹ ਪੂਰੀ ਰਾਵ ਰਹਿਆ ਸਾਧ ਸੰਗ ਹਜੂਰੀ ਜਿਸਕਾ ਸਾਧ ਲਿਆ ਮੇਰਾ ਇਹਨਾਂ ਨੂੰ ਭਗਤੀ ਨਾਮ ਸਮਾਈ ਸੋ ਕਿਉਂ ਬਿਸਰੈ ਜੀ ਕਾਲ ਨਾ ਭੰਨ ਸੁਖ ਬਿਸਰੈ ਜੀ ਕੀਆ ਜਾਣਾ ਸੁਖ ਬਿਸਰੈ ਜਿਨ ਸਾਹਿਬ ਕਿਸ ਦੀਆ ਸੁਖ ਬਿਸਰੈ ਜੇ ਜੀਵਨ ਜੀਆ ਸੁਖ ਬਿਸਰੈ ਜੇ ਅਗਨ ਮਹਾਰਾ ਕੇ ਗੁਰੂ ਪ੍ਰਸਾਦ ਕੋ ਬੇਲਾ ਰੱਖ ਸੋ ਕਿਉਂ ਬਿਸਰੈ ਜੇ ਵਿਖ ਦੇ ਕਾਟ ਆਇਆ ਜਨਮ ਜਨਮ ਕਾ ਟੂਟਾ ਕਾਟ ਆਇਆ ਗੁਰਪੁਰਾ ਤਾ ਤੇ ਹਜਾਇਆ ਪ੍ਰਭ ਆਪਣਾ ਨਾਨਕ ਜਨ ਤੇ ਆਇਆ ਸਾਜਨ ਸੰਤ ਕਰੋ ਇਹੋ ਕਾ ਮਨ ਤਿਆਗ ਜਪ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਵ ਜਪ ਅਵਰਾ ਨਾਮ ਜਪਾਵ ਭਗਤ ਪਾਇਓ ਤਰਿਆ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਇਰ ਸਰਬ ਕਲਿਆਣ ਸੁਖ ਨਿਤ ਨਾਮ ਗੁਰਤ ਜਾਤ ਪਾਇ ਬਿਸਤਾਨ ਸਕਲ ਦੁਖ ਅਵਤ ਨਾਸ ਨਾਨਕ ਨਾਮ ਜਪ ਹੁਕੁੰਤਾ ਸੁਖ ਜੀ ਪ੍ਰੀਤ ਪ੍ਰੇਮ ਰਹਿ ਚਾਉ ਮਨ ਤਨੰਦਰ ਹੀ ਸੁਆਉ ਨੇਤਰਾ ਹੋਇਆ ਦਰ ਸਾ ਸੁਖ ਹੋਇ ਮਨ ਵਿਕਸਾ ਸਾਧ ਚਰਨ ਦੋਇ ਭਗ ਜਨਕ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਇੱਕ ਵਸਤੀ ਵਿਚਾ ਕਰਮਾਇਆ ਗੁਰੂ ਪ੍ਰਸਾਦ ਨਾਮ ਜਪ ਲਾਇਆ ਤਾ ਕੀ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਵ ਸਮਾਇ ਪ੍ਰਭ ਸੰਦੀ ਦਇਆਲ ਭਗਤ ਬਸੋ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤ ਪਾਲ ਆਦਿ ਪੁਰਕਾਰਨ ਕਰਤਾਰ ਭਗਤ ਜਨਕ ਪ੍ਰਾਨ ਆਧਾਰ ਜੋ ਜੋ ਜਪੈ ਹੁਸੋ ਹੋਏ ਪਨੀਤ ਭਗਤ ਪਾਇ ਲਾਵੇ ਮਨ ਹੀਤ ਨਿਰਗੁਣਿਆ ਨਿਚ ਅਜਾ ਨਾਨਕ ਤੁਮਰੇ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਹ ਪਾਈ ਕਨਿਮ ਖਰਕ ਗੁਣ ਗਾਏ ਅਨਕ ਰਾਜ ਪੋਪ ਵਡਿਆਈ ਹਰਿ ਕਨਮ ਕਥਾ ਮਨ ਪਾਏ ਬਾ ਭੋਜਨ ਕਾਬਰ ਸੰਗੀਤ ਰਸਨਾ ਜਾਪਤੀ ਹਰ ਹਰਨੀਤ ਪਲੀ ਸੋ ਕਰਨ ਸੋਭਾ ਧਨਵੰਦ ਹਿਰਦਾ ਬਸ ਪੂਰਨ ਗੁਰਵੰਤ
ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧਿ ਆਪ ਆਪਨ ਕੀਆ ਨਾਨਕ ਆਪਿ ਹੀ ਪ੍ਰਜਾ ਵਸਤਪਤਿ ਜਬ ਅਕਾਰ ਪ੍ਰਕਾਸ਼ ਨਾਨ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੀ ਹੋਤਾ ਜਬ ਤਾਰੀ ਆਪਨ ਸੁਨ ਸਮਾਧ ਤਬ ਵੈਰ ਵਿਰੋਧ ਕੇਸ ਸੰਗ ਕੁਮਾਰ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰ ਸੋਗ ਕਹੁ ਕਿਸੈ ਵਿਆਪਤ ਜਬ ਆਪਨ ਆਪ ਆਪਾਰ ਪ੍ਰਮਤਾ ਮੋਹ ਕਹ ਕਿਹੋਤ ਪਰਮ ਆਪਣੇ ਖੇਰਾ ਵਰਤੀ ਜਾ ਨਨ ਕਰਨੇ ਆਨੰਦ ਗੁਜਾ ਜਾ ਹੋਤ ਪ੍ਰਭ ਕੇਵਲ ਤਨਤਾ ਬੰਧ ਮੁਕਤ ਕਹ ਕਿਸ ਕੋ ਕਿਨ ਜਾ ਵੀ ਕਹ ਹਰ ਗਮ ਅਪਾਰ ਤਬ ਨਰਕ ਸੁਰਗ ਕਹ ਕੌਣ ਅਵਤਾਰ ਜਾ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਖਤ ਕਹ

ਕਿਸ ਹੋਇ ਜਾਵ ਅਵਗ ਤੇ ਅਗੋਚਰ ਪ੍ਰਭਿ ਕਥਾ ਵਿਚਿਤ੍ਰ ਗੁਪਤ ਕਿਸ ਪੂਛਤ ਰੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੀ ਤਬ ਕਉ ਛੁਟੇ ਕਉ ਬੰਧਨ ਵੈਦਿ ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਅਪਰ ਜਾ ਜਹ ਨਿਰਮਲ ਪੁਰਖ ਪੁਰਖ ਪਾ ਤੋਤਾ ਤਹਿ ਬਿਨ ਮੈਲ ਕਹੋ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹਿ ਕੌਣ ਕੌ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹਿ ਸ਼ਾਲ ਸ਼ਦ ਲਗਤ ਕਹੋ ਕੀਸ ਜਹ ਜੋ ਸਰੂਪੀ ਜੋ ਸੰਗ ਸਮਾਵੈ ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨ ਹਾਰ ਨਾਨ ਕਰਤਿਕਾ ਨਾਹੀ ਸੁਮਾਇਰ ਜਬ ਆਪਣੇ ਸੁਭਾਅ ਆਪਣੇ ਸੰਗ ਬਨਾਈ ਤਬ ਕਵਨ ਮਾਈ ਬਾ ਮਿੱਤਰ ਸੁਤ ਪਾਈ ਜਹ ਸਰਬ ਕਰਾਇ ਆਪ ਹੈ ਪ੍ਰਵੀਨ ਤਹਿ ਵੇਦ ਕਤੇਵ ਕਹਿ ਕੂਚੀਨ ਜਬ ਆਪਣਾ ਆਪ ਆਪੁਰ ਤਾਰ ਤਬ ਸਗਨ ਬਸਗਨ ਕਹ ਵਿਚਾਰ ਜਹ ਆਪਨੂ ਜਾ ਆਪਣਾ ਨੀਰਾ ਤਹਿ ਕੌਣ ਠਾਕੁਰ ਕੌਣ ਕਹਿਆ ਚੇਰਾ ਬਿਸਮਨ ਬਿਸਮਰੇ ਬਿਸਮਾ ਨਾਨਕ ਆਪਣੀ ਗਤ ਜਾਨ ਹੋ ਆਪ ਜਹਾਂ ਛਾਲਿਆ ਛੇਦ ਅਭੇਦ ਸਮਾਇਆ ਊਹ ਕਿਸੈ ਵਿਆਪਤ ਮਾਇਆ ਆਪਸ ਕੋ ਆਪ ਆਦੀਸ ਤੇ ਹੁਕਣ ਕਾ ਨਾਹੀ ਪ੍ਰਵੀਸ ਜਹ ਈ ਕਹੀ ਏਕ ਭਗਵੰਤਾ ਤਹਿ ਕੌਣ ਅਚੰਦ ਕਹਿਲਾ ਕੇ ਚੰਦਾ ਜਹਾਂ ਆਪਣਾ ਆਪ ਆਪ ਤਿਆਰਾ ਤਹਿ ਕੌਣ ਕਥਾ ਕੌਣ ਸੁਣਨੇ ਹਰ

ਸੁਨਾਰ ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤਿ ਆਪ ਕਥਾ ਆਪ ਸੁਨ ਨਿਹਾਰ ਆਪ ਹੀ ਕਾਵਿ ਸਤਰ ਜਾਤ ਭਵਤਨ ਸ੍ਰਿਸ਼ਟੀ ਉਪਾਇ ਆਪ ਨ ਪਾਣ ਲੈ ਸਮਾਈ ਤੁਮ ਤੇ ਪਿਨ ਨਹੀਂ ਕਿਛੋ ਆਪ ਨੂੰ ਸੂਤ ਸਭ ਜਗਤ ਪੁਰੇ ਜਾਓ ਕੋ ਪ੍ਰਭ ਜੀਵਾ ਬੁਝੈ ਸਜਨਾ ਸੋਈ ਜਨ ਪਾਏ ਸੂ ਸਮ ਦਰਸੀ ਤਤ ਕਵੀਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕੇ ਹਸਤੀ ਦਿਆਲ ਅਨਾਥ ਪੁਨਾਸ ਜਿਸ ਰਾਖੇ ਤਿਸ ਕੋਈ ਨਾ ਮਾਰੈ ਸੋ ਮੂਆ ਜਹ ਮਨ ਵਸਾਰ ਤਿਹਤਾ ਜਬਰ ਕਹੰ ਕੋ ਜਾਏ ਸਭ ਸ੍ਰੀ ਕ ਨਿਰੰਜਨ ਰਾਇ ਜੀ ਕੀ ਜੁਗਤ ਜਾਗ ਸਭ ਹਾਥ ਅੰਤਰ ਬਹਿਰ ਜਨ ਸਾਥ ਗੁਣ ਨਿਦਾਨ ਬਿਅੰਤ ਉਪਾ ਨਾਨਕ ਦਾ ਸਦਾ ਬਲਹਾਰ ਪੂਰਨ ਪੂਰੇ ਦਿਆਰ ਸਭ ਉਪਰਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੇ ਵਿਆਹ ਪ੍ਰਤ ਪਾਰਿਆ ਜੀਵਨ ਬਹੁ ਪਾਤ ਜੋ ਜੋ ਰਚਿਓ ਸੋ ਤੇ ਸਹਿਤ ਆਤ ਜਿਸ ਪਾਵਤ ਲਈ ਮਲਾਈ ਭਗਤ ਕਰੇ ਹਰ ਕੀ ਗੁਣ ਗਾਈ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਨਾਨਕ ਜਾਣਿਆ ਜਨ ਰਾਖੋ ਹਰੀ ਕਹਿਣਾਏ ਤਿਸ ਗਿਆ ਬਿਰਥ ਜਾਇ ਸੇਵਕ ਸੇਵਾ ਬਨਾਈ ਹੁਕਮ ਬੂਝ ਪਰਮ ਪਤ ਪਾਏ ਤੇ ਉਪਨ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜਾ ਗੁਰ ਕੇ ਪੈਰੀ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਮੇਰੇ ਸਾਧ ਸੰਗ ਵਿਰ ਕਰੋ ਆਨੰਦ ਗੁਣ ਗਾਇਬ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਦਾਰ ਅੰਮ੍ਰਿਤ ਬਚਨ ਹਰਿ ਕੇ ਗੁਣ ਗਾਇਬ ਉਪਰਾ ਤਰਨ ਕਾ ਹੈ ਸਵਾ ਆਠ ਪੈਰ ਪ੍ਰਭ ਵੇਖੋ ਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸਨ ਉਪਦੇ ਹਿਰਦਾ ਵਸਾਵ ਮਨ ਛਿਨਾ ਨੂੰ ਹਰ ਪਾਇਬ ਹਰਤ ਪਲਤ ਦੁਇ ਲਿਹੋ ਸਵਾ ਰਾਮ ਨਾਮ ਅੰਤਰ ਔਰ ਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਇਹ ਸਾਚ ਪ੍ਰੀਖਿਆ ਮੰਤ ਨਾਮ ਜਾ ਪਹਿਲੇ ਬੁਲਾਏ ਦੁਖ ਦਰਦ ਮਨ ਦੇ ਪਾਓ ਜਾਏ ਸਚ ਵਾ ਪਾਰ ਕਰ ਵਾ ਪਾਰ ਦਰਗਨ ਹੈ ਕੇਵ ਤੁਮਾਰੀ ਟੀਕਾ ਟੀਕ ਰਖੋ ਮਨ ਵੈ ਨਾਨਕ ਬਹਨਾ ਆਵੈ ਜਾਹੇ ਦੇਖਦੇ ਦੂਰ ਕਹ ਕੁ ਜਾਏ ਉਬਰਾ ਰਖਣ ਆਰਤੀ ਆਏ ਨਿਰ ਪਾਓ ਜਾ ਪੈ ਸਕਰ ਪਾਉ ਮਿਟਾ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਜਾ ਪ੍ਰਭ ਰਾਖੇ ਦਹਨਾ ਦੁਖ ਨਾਮ ਜਪਤ ਮਨ ਵਤ ਸੁਖ ਚਿੰਤਾ ਜਾਏ ਮਿਟ ਅਹੰਕਾਰ ਤਿਸ ਜਨ ਕਾਉ ਕੂਏ ਨਾ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਕ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੀ ਅਨੂਪ ਸਫਲ ਦਰਸ਼ਨ ਸੁੰਦਰ ਹੈ ਰੂਪ ਧਨ ਸੇਵਾ ਸਿਵ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਕ ਨਿਕਟ ਨਾਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋ ਗਿਆਨ ਅੰਜਨ ਗੁਰਦੀ ਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਟ ਮੈਂ ਹਨ ਕਰੰਗ ਨਾਨਾ ਦ੍ਰਿਸ਼ਟਾ ਹਿਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹ ਮੈਂ ਸਕਾ ਬਿਸਰਾਮ ਸੁਨ ਸਮਾਇ ਦਾਨ ਹਤ ਤਹਿਨਾਦ ਕਹਿਣਾ ਜਾਏ ਆਚਾਰਾ ਜੋ ਸਮਾਇ ਤੇ ਦੇਖਿਆ ਜਿਸ ਸਭ ਦਿਖਾਈ ਨਾਨਕ ਦੇਹ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਦ ਕਾਟ ਕਟ ਵਿਆਪ ਰਹੇ ਭਗਵੰਤ ਤਰਨ ਮਾਹੀ ਆਕਾਸ਼ ਪਾਇਆਲ ਸਰਵਲੋਕ ਪੂਰਨ ਪ੍ਰਤ ਪਾਲ ਬੰਧਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤਸਾ ਕਰਮ ਪਾਵਣ ਪਾਣੀ ਵੈ ਸੰਤਨ ਮਾਹੀ ਚਾਰ ਕੁੰਟ ਦਹਿ ਦਿਸੇ ਸਮਾਹਿ ਦਿਹ ਦੀ ਬਿਨਾ ਹੀ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਇਓ ਵੇਦ ਪ੍ਰਾਣ ਸਮਰਤ ਮੈਂ ਦੇਵ ਸਸੀ ਹਰ ਸੂਰ ਨਖਿਆ ਧਰਮ ਹੈ ਇੱਕ ਬਾਣੀ ਪ੍ਰਭ ਕੇ ਸਭ ਕੋ ਬੋਲਿਆ ਬਡੂਲ ਨਾ ਕਬ ਹਟੂਲੈ ਸਰਵ ਕਲਾਕਾਰ ਕੀਲੈ ਕੀਲ ਮੂਲਾ ਪਾਈਆ ਗੁਣ ਅਮੂਰ ਸਰਵ ਜੋਤ ਮਹਿ ਜਾ ਕੀ ਜੋਤ ਤਾ ਰਹਿਓ ਸਵਾਮੀ ਉਦਬੋਧ ਗੁਰਪ੍ਰਸਾਦ ਪਰਮ ਕਾ ਨਾਹ ਨਾਨਕ ਤਨ ਮਹਿ ਵਿਸਾਸ ਸੰਤ ਜਨਾ ਕਾ ਬੀਖਮ ਸਾਹਿਬ ਬ੍ਰਹਮ ਸੰਤ ਜਨਾ ਕਾ ਹਿਰਦਾ ਸਭ ਧਰਮ ਸੰਤ ਜਨਾ ਸੁਨੇਹ ਸੋ ਵਚਨ ਸਰਵਿਆਪੀ ਰਾਮ ਸੰਗ ਰਚਨਾ ਜਿਨ ਜਾਤਾ ਤੁਖੀ ਹਰਹਿਤ ਸਾਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖ ਮਾਰਨਾ ਕਨ ਕਰਾਉਣ ਆਰ ਪ੍ਰਭ ਜਾਣੇ ਅੰਦਰ ਵਸੇ ਬਾਹਰ ਪਿਓ ਹੀ ਨਾਨਕ ਦਰਸ਼ਨ ਦੀ ਸਮੋਹੀ ਆਪ ਸਤਿ ਕੀ ਅਸਭ ਸਤਿ ਤਿਹ ਪ੍ਰਭਤੀ ਸਗਲੀ ਉਤਪਾਤ ਤਿਹ ਪਾਵੈ ਨ ਕਰੇ ਵਿਸਥਾਰ ਤਿਹ ਪਾਵੈ ਤਾ ਏਕੰਕਾਰ ਅਨਕ ਕਲਾ ਲਖੀ ਨਹਿ ਜਾਇ ਜਿਹ ਪਾਵ ਤਿਹ ਲਈ ਮਲਾਈ ਕਵ ਨਿਕਟ ਕਵਨ ਕਹੀਆ ਦੂਰਾ ਪਿ ਆਪ ਆਪ ਆਰ ਪੂਰ ਅੰਤਰਗਤ ਜਹਾਵ ਜਨਾਇ ਨਾਨਕ ਜਨਾ ਬੁਝਾਇ ਸਰਪੂਤਾ ਵਰਤਾਰਾ ਸਰਬਨੈਨਾ ਪੀਖਨਾ ਰਸਗ ਸਮਗਰੀ ਜਾ ਕਾ ਤਨਾ ਪੰਜਾ ਸਾਹਿਬ ਹੀ ਸੁਨਾਇਆ ਵੰਜਾਨੀ ਖੀਰ ਬਣਾਇਆ ਗਿਆ ਕਰੀ ਕੀਨੀ ਮਾਇਆ ਸਾਹਿਬ ਕੇ ਬਾਅਦ ਅਰਿਬ ਤੋਰਾ ਹੈ ਜੋ ਕਿਛ ਕਹਿਣਾ ਸੁਆ ਪੀ ਕਹੈ ਆ ਗਿਆ ਆਵਾ ਗਿਆ ਜਾਇ ਨਾਨਕ ਜਾਉ ਪਾਵਤ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾ ਕਹੋ ਕਿਨਾ ਕਾਸ਼ ਕਰਾ ਪਰਾ ਕਰ ਤੂ ਤਾ ਤਨ ਕੀ ਆਪ ਜਾਣੇ ਆਪਣੇ ਜੀ ਕੀ ਆਪ ਸਾਚ ਤਾਰਿ ਸਭ ਸਾਚ ਉਤ ਪੋਤ ਆਪਣ ਸੰਗ ਰਾਜ ਤਾ ਕੀ ਆਤਮੇ ਤੇ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਇ ਦਸ ਕਾ ਕੀ ਆਸਾ ਪ੍ਰਵਾਨ ਗੁਰ ਪ੍ਰਸਾਦ ਨਾਨਕ ਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਈ ਲਏ ਪ੍ਰਭ ਸੋਇਓ ਹੋ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸ ਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸਵਾਉ ਜਨ ਕਾ ਸੰਗ ਚਿਤ ਆਵੈ ਨਾਉ ਆਵ ਮੁਕਤ ਮੁਕਤ ਕਰਾ ਸੰਸਾਰ ਨਾਨਕ ਦੇਹ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਗ ਨਾਉ
ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵੈ ਅਸ਼ਟਪਦੀ ਪੂਰੇ ਗੁਰ ਕਾ ਸੁਨੈ ਉਪਦੇਸ ਅਪਾਰ ਬ੍ਰਹਮ ਨਿਕਟ ਕਰ ਬੀਖ ਸਾਸ ਸਾਸ ਸਿਮਰ ਗੋਬਿੰਦ ਮਨ ਉਤਰ ਮਾਰਾ ਅੰਤਰ ਕੀ ਉਤਰਾ ਚਿੰਦ ਆਸ ਅਨਿਤ ਤਿਆਗ ਹਤਰੰਗ ਸੰਤ ਜਨਕ ਤੂਰ ਮਨ ਮਾਂਗਾ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੀ ਪਰਿਹੁ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਹੇਮ ਕੁਸਰ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰ ਹੋ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਉ ਚਿਤ ਚਿਤ ਵਹ ਨਾਰਾਇਣ ਏਕੇ ਗੁਰੂ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਅਕਾਇ ਹੈ ਆਧਾਰ ਉਤਮ ਸਲੋਕ ਸਾਧ ਕੇ ਵਚਨ ਅਮਲੀ ਕਲਾਲ ਰਤਨ ਸੰਤ ਕੁਮਾਰ ਦੋਤੇ ਉਧਾਰ ਅਵਤਾਰਾ ਲੋਕ ਕਹਿਣ ਤਾਰ ਸਫਲ ਜੀਵਨ ਸਫਲਤਾ ਕਾ ਸੰਗ ਜੈ ਕੇ ਮਨ ਲਾਗਾ ਹਰ ਰੰਗ ਜੈ ਜੈ ਸਵਧਾਨ ਆਹਤ ਵਾ ਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾ ਜੈ ਪ੍ਰਗਟ ਗੋਪਾਲ ਮਹਾਂਤ ਕੇ ਮਾਥੀ ਨਾਨਕ ਕੁਦਰੇ ਤਿਨ ਕੈ ਸਾਥੀ ਸਰਨ ਯੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮੇਟ ਗਏ ਬੈਰ ਪਏ ਸਬਰੀ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰਸੰਨ ਪਏ ਗੁਰਦੀਵ ਪੂਰਨ ਹੋਈ ਸੇਵਕੀ ਸੇਵਾ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੰਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਵ ਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਬਸਾ ਸੋਧਨ ਦਾਨ ਸਰਵ ਇੱਛਾ ਤਾ ਕਿ ਪੂਰਨ ਹੋਏ ਪ੍ਰਦਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਵਾਹ ਨਾ ਹੋਇਆ ਵਨਜਾਨ ਹਰ ਤਨ ਖਾਟ ਚੱਲੇ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਈ ਖੇਮ ਸ਼ਾਂਤ ਰੇਤ ਨਵ ਨਿਤ ਬੁੱਧ ਗਿਆਨ ਸਰਵਨ ਸਿਦ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਮਦ ਸਗਲ ਤੇ ਉਦਾਸ ਸੁੰਦਰ ਚਤੁਰਤਾ ਕਵਿਤਾ ਸਮੁੰਦਰ ਸੀ ਇੱਕ ਦ੍ਰਿਸ਼ਟੀਤਾ

ਮਤ ਸਾਸਤ੍ਰ ਵੇਦ ਬੁਖਾਣੀ ਸਗਲ ਮਤਾਂਤ ਕੇਵਲ ਨਾਮ ਗੋਬਿੰਦ ਭਗਤ ਕਾ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮੇਟੈ ਸੰਤ ਕਿਰਪਾ ਤੇ ਜਮ ਦੀ ਛੁਟੈ ਜਾ ਕੇ ਮਸਤਕ ਕਰਮ ਪ੍ਰਭਾਇ ਸਾਧ ਸਰਨ ਨਾਨਕ ਦੀ ਆਈ ਜਿਸ ਮਨ ਵਸੈ ਸੁਣਾ ਲਾਇ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਵਰਨ ਤਾ ਕਾ ਦੁਖ ਨਵਾਰ ਦੁਲਭ ਦੀਹ ਤਤਕਾਲ ਉਧਾਰ ਨਿਰਮਲ ਸੁਭਾ ਅਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੀ ਸਮਾਨੀ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕਰਮ ਸਭ ਤੀ

ਕੀ ਫਤਿਹ। ਤਨਾਸਰੀ ਮਹੱਲਾ ਤੀਜਾ ਘਰ ਦੂਜਾ ਛਾਉ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਾਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੈ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਣ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੈਂਦੇ ਥੱਕ ਪਾਹੈ, ਜੁਗਾ ਜੁਗੰਤਰ ਖਾਹੀ ਖਾਹੈ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖੈ ਹੈ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹਾਂ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜਿਹੋ ਜਾਣਾ ਆਖਾ ਨਾਹੀ ਕਹਨਾ ਕਥਨ ਨਾ ਜਾਈ। ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਪਾਣੀ ਕਹਿ ਨਾਇ ਕਰੀ। ਜੇਤੀ ਸੇਠ ਉਪਾਈ ਵੇਖਾਂ, ਵਿਣ ਕਰਮਾ ਕਹਿ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ। ਤੇ ਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੈ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਕਸਾ ਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਧ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ,
ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਪਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸਿਓ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇ ਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਜ ਪ੍ਰਵਾਣ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋ ਹੈ ਦਰਦਾ ਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ।

ਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰ ਮੋਹ ਪੱਖ ਸਾਰ, ਅਸੰਖ ਮੌਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੈ ਜੋਰ। ਅਸੰਖ ਗਲ ਵੱਢ ਹੱਤਿਆ ਕਮਾਹੈ, ਅਸੰਖ ਪਾਪੀ ਪਾਪ ਕਰ ਜਾਹੈ, ਅਸੰਖ ਕੂੜਿਆਰ ਕੂੜੇ ਫਿਰਾਹੈ, ਅਸੰਖ ਮਲੇਸ਼ ਮਲ ਭੱਖ ਖਾਹੈ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰਣਾ ਹੈ, ਜਿ ਫੁਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਓ, ਬਿਨ ਨਾਵੈ ਨਾਹੀ ਕੋ ਥਾਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਣਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤਾਥ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੇ ਰੁੱਤੀ ਮਹੋ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ। ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪ ਪਾਓ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲਖ ਆਗਾਸ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਾਨਿਕ ਵਾਤ। ਸਹਸ ਅਠਾਰਹਿ ਕਹਾਨਕ ਤੇਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ। ਨਦੀਆਂ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ, ਗ੍ਰਹਾ ਸੇਤੀ ਮਾਲ ਧਨ। ਕੀੜੀ ਤੁਲਨਾ ਹੋਵਣੀ, ਜੇ ਤਿਸ ਬਣਹੋ ਨਾ ਵੀਸਰਹਿ। ਅੰਤ ਨਾ ਸਿਫਤੀ ਕਹਨ ਨਾ ਅੰਤ, ਅੰਤ ਨਾ ਕਰਣੈ ਦੇਨ ਨਾ ਅੰਤ। ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਵਿਲ ਲਾਹੈ, ਤਾਂ ਕਿ ਅੰਤ ਨਾ ਪਾਏ ਜਾਹੈ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡੇ ਉੱਚਾ ਹੋਵੇ ਕੋਏ, ਅਤੇ ਸੂਚੇ ਕੋ ਜਾਣੈ ਸੋਏ। ਜੇ ਵੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ।

ਕਾਹੀ ਖਾਹੇ। ਕੇਤਿਆ ਦੁਖ ਭੂਖ ਸਦ ਮਾਰ, ਇਹ ਪੈਦਾ ਤੇਰੀ ਦਾ ਤਾਰ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ। ਆਪੇ ਜਾਣੈ ਆਪੇ ਦੇ, ਆਖੇ ਹੈ ਸੇ ਭੇ ਕੇਈ ਕੇ। ਜਿਸਨੋਂ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ।

ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਅਨ।

ਤੇਰੇ 68 ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਣ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸਾਹੋ ਸਾਹਾ ਪਾਤਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਾ ਝੋਲੀ, ਧਿਆਨ ਕੀ ਕਰੇ ਵਿਪੂਤ। ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦੇ ਅਨੀਲ ਅਨਾਦੇ ਅਨਾਹਤ, ਜੁਗ ਜੁਗ ਏਕੋ ਵੇਸ। ਭੁਗਤ

ਇਸ ਇੱਕ ਦੂਜੀ ਭਾਉ ਲੱਖ ਹੋਹੈ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏਤ ਰਾਹੇ ਪਤ ਪੌੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਘਰ ਵੇਖੈ ਸੋਏ ਨਾਨਕੇ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ

ਸਾਣ ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਨਾ ਉਹੈ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸਹਿ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ।

ਧੀਰਜ ਸੁਣਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ।

ਆਪ ਸ੍ਰੀ ਮੁਖ ਵਾਹਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁ ਪ੍ਰਸਾਦ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੈ ਸਾਹਾਣ ਗਣਿਜੈ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤ ਤਵਾ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰਗ ਅਕਾਲੇ ਨਮਸਤੰਗ ਕ੍ਰਿਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁ ਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨ੍ਰਿਕਰਮੇ ਨਮਸਤੰਗ ਨ੍ਰਿਭਰਮੇ ਨਮਸਤੰਗ ਨ੍ਰਿਦੇਸੇ ਨਮਸਤੰਗ ਨ੍ਰਿਭੇਸੇ ਨਮਸਤੰਗ ਨ੍ਰਿਨਾਮੇ ਨਮਸਤੰਗ ਨ੍ਰਿਕਾਮੇ ਨਮਸਤੰਗ ਨ੍ਰਿਧਾਤੇ ਨਮਸਤੰਗ ਨ੍ਰਿਘਾਤੇ ਨਮਸਤੰਗ ਨ੍ਰਿਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨ੍ਰਿਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਵਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਅਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨ੍ਰਿਧਾਮੇ ਨਮਸਤੰਗ ਨ੍ਰਿਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਣਮੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕ੍ਰਿਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰਗ ਨ੍ਰਸਾਕੇ ਨਮਸਤੰਗ ਨ੍ਰਿਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ

ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਣ ਭਾਨੇ ਨਮੋ ਮਾਣ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਨੇ ਨਮੋ ਗੀਤ ਗੀਤੇ ਨਮੋ ਤਾਣ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਣ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੋ

ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚ ਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਆਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰਗ ਰੋਸ਼ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਅਸ਼ੇਦੀ ਅਭੇਦੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਗੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬਜੀਤੰਗ ਨਮੋ ਸਰਬਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸੰਗ ਪ੍ਰਸਿਜੇ ਕ੍ਰਿਪਾਲੰਗ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਦ ਸਿੱਧੰਗ ਨਿਵਾਸੀ ਚਰਪਟ ਛੰਦ ਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ।

ਆਦ ਰੂਪ ਅਨਾਦ ਮੂਰਤ ਅਜੌਣ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਵਿਰਾਜ।

ਸਰਬ ਬਿਸਵ ਰਚਿਓ ਸਿਯਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗਣਤਾ ਸਰਬ ਹਣਤਾ ਸਰਬ ਤੇ ਅਣਭੇਖ ਸਰਬ ਸ਼ਾਸਤ੍ਰ ਨਾ ਜਾਣਹੀ ਜਹਿ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋੜ ਸਿਮ੍ਰਿਤ ਪ੍ਰਾਣ ਸ਼ਾਸਤ੍ਰ ਨਾ ਆਵਹੀ ਵਹ ਚਿਤ ਮਧੁ ਭਾਰ ਛੰਦ ਤਵ ਪ੍ਰਸਾਦਿ।

ਕੰਧ। ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ। ਚਾਚਰੀ ਛੰਦ, ਨਾ ਸਤਰੈ ਨਾ ਮਿੱਤਰੈ, ਨਾ ਭਰਮੰਗ ਨਾ ਪਿੱਤਰੈ, ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ, ਨਾ ਚਿੱਤਰੈ ਨਾ ਮਿੱਤਰੈ, ਪਰੇ ਹੈ ਪਵਿੱਤਰੈ, ਪ੍ਰਿਥੀ ਸੈ, ਆਦਿ ਸੈ, ਅਦ੍ਰਿਸੈ, ਅਕ੍ਰਿਸੈ, ਭਗਵਤੀ ਛੰਦ, ਤਾ ਪ੍ਰਸਾਦ ਕਥਤੇ। ਕਹਿਆ ਛਿਜ ਦੇਸੈ, ਕਿਆ ਭਿਜ ਭੇਸੈ, ਕਿਆ ਗੰਜ ਕਰਮੈ, ਕਿਆ ਭੰਜ ਭਰਮੈ, ਕਿਆ ਭਿਜ ਲੋਕੈ, ਕਿਆ ਦਿੱਤ ਸੋਕੈ, ਕਿਆ ਵਧੂਤ ਵਰਨੈ, ਕਿ ਵਿਭੂਤ ਕਰਨੈ, ਕਿ ਰਾਜੰਗ ਪ੍ਰਭਾ ਹੈ, ਕਿ ਧਰਮੰਗ ਤੁਜਾ ਹੈ, ਕਿਆ ਅਸੋਕ ਵਰਨੈ, ਕਿ ਸਰਬਾ ਆਭਰਣੈ, ਕਿ ਜਗਤੰਗ ਕ੍ਰਿਤੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪ ਹੈ, ਕਿ ਅਨੁਭਵ ਅਨੂਪ ਹੈ, ਕਿ ਆਦ ਅਦੇਵ ਹੈ, ਕਿ ਆਪ ਅਭੇਵ ਹੈ, ਕਿ ਚਿਤਰੰਗ ਵਿਹੀਨ ਹੈ, ਕਿ ਏਕ ਹੈ ਅਧੀਨ ਹੈ, ਕਿ ਰੋਜੀ ਰਜਾਕੈ, ਰਹੀਮੇ ਰਿਹਾਕੈ, ਕਿ ਪਾਕ ਬੇਐਬ ਹੈ, ਕਿ ਗੈਬੁਲ ਗੈਬ ਹੈ, ਕਿ ਅਫੁਲ ਗੁਣਾ ਹੈ, ਕਿ ਸਾਹਾਣ ਸਾਹ ਹੈ, ਕਿ ਕਾਰਣ ਕੁਣਿੰਦ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜ ਕਰੀਮ ਹੈ, ਕਿ ਕਰਮੰਗ ਕਰੀਮ ਹੈ, ਕਿ ਸਰਬੰਗ ਕਲੀ ਹੈ, ਕਿ ਸਰਬੰਗ ਦਲੀ ਹੈ, ਕਿ ਸਰਬਤਰ ਮਾਨਿਆ, ਕਿ ਸਰਬਤਰ ਦਾਨਿਆ, ਕਿ ਸਰਬਤਰ ਗਾਉਣਾ, ਕਿ ਸਰਬਤਰ ਭਾਉਣਾ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਰਾਜੈ, ਕਿ ਸਰਬਤਰ ਸਾਜੈ, ਕਿ ਸਰਬਤਰ ਦੀਨੈ, ਕਿ ਸਰਬਤਰ ਲੀਨੈ, ਕਿ ਸਰਬਤਰ ਜਾ ਹੋ, ਕਿ ਸਰਬਤਰ ਭਾ ਹੋ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਕਾਲੈ, ਕਿ ਸਰਬਤਰ ਪਾਲੈ, ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ, ਕਿ ਸਰਬਤਰ ਭੇਖੀ, ਕਿ ਸਰਬਤਰ ਭੇਖੀ, ਕਿ ਸਰਬਤਰ ਕਾਜੈ, ਕਿ ਸਰਬਤਰ ਰਾਜੈ, ਕਿ ਸਰਬਤਰ ਸੋਖੈ, ਕਿ ਸਰਬਤਰ ਪੋਖੈ, ਕਿ ਸਰਬਤਰ ਤ੍ਰਾਣੈ, ਕਿ ਸਰਬਤਰ ਪ੍ਰਾਣੈ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਮਾਨਿਆ, ਸਦੈਵੰ ਪ੍ਰਧਾਨਿਆ, ਕਿ ਸਰਬਤਰ ਜਾਪਿਆ, ਕਿ ਸਰਬਤਰ ਥਾਪਿਆ, ਕਿ ਸਰਬਤਰ ਭਾਨੈ, ਕਿ ਸਰਬਤਰ ਮਾਨੈ, ਕਿ ਸਰਬਤਰ ਇੰਦ੍ਰੈ, ਕਿ ਸਰਬਤਰ ਚੰਦ੍ਰੈ, ਕਿ ਸਰਬੰਗ ਕਲੀਮੈ, ਕਿ ਪਰਮੰਗ ਫਹੀਮੈ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨਲ ਵਜੂ ਹੈ, ਤਮਾਮੁਲ ਰਜੂ ਹੈ, ਹਮੇਸਲ ਸਲਾਮੈ, ਸਲੀਖਤ ਮੁਦਾਮੈ, ਗਨੀਮੁਲ ਸਿਕਸਤੈ, ਗਰੀਬੁਲ ਪੁਰਸਤੈ, ਬੇਲੰਦੁਲ ਮਕਾਨੈ, ਜਮੀਨੁਲ ਜਮਾਨੈ, ਤਮੀਜੁਲ ਤੁਮਾਮੈ, ਰਜੂਅਲ ਨਿਧਾਨੈ, ਹਰੀਫੁਲ ਅਜੀਮੈ, ਰਜਾਇਕ ਯਕੀਨੈ, ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਯੁਕਤ ਸੁਦਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਅੰ ਆਦ ਰੂਪੇ, ਅਨਾਦ ਸਰੂਪੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰ ਤ੍ਰਿਵਾਦੇ, ਅਗੰਜੇ ਅਗਾਧੇ, ਸੁਭੰਗ ਸਰਬਭਾਗੇ, ਸੁਸਰਬਾਨੁਰਾਗੈ, ਤ੍ਰਿਭੁਗਤ ਸਰੂਪ ਹੈ, ਅਸ਼ਿਜ ਹੈ, ਅਸ਼ੂਤ ਹੈ, ਕਿ ਨਰਕੰ ਪ੍ਰਣਾਸ ਹੈ, ਪ੍ਰਿਥੁਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ।

ਕਰਣ ਆਲਿਆ ਹੈ ਅਰ ਘਾਲਿਆ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾਕਰ ਹੈ ਵਿਸੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪ ਅਜਪ ਹੈ ਅਥਪਾ ਥਪ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾਕ੍ਰਿਤ ਹੈ ਧਰਣੀ ਤ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਪਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸਵੰਬਰ ਹੈ ਕਰੁਣਾਲਿਆ ਹੈ ਨ੍ਰਿਪਨਾਇਕ ਹੈ ਸਰਬਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ ਰਿਪਤਾਪਣ ਹੈ ਜਪ ਜਾਪਣ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜਸੰਗ ਤਾਮਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਣ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰ ਇੰਦ੍ਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ

ਚੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਣੀਮੇ ਹਰਿਅੰਗ ਕਰਿਅੰਗ ਕਰੀ ਮੁਲ ਰਹੀਮੇ ਚਤਰ ਚੱਕਰਵਰਤੀ ਚਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ। ਸ੍ਰਾਵਕ ਸੁਧ ਸਮੂਹ ਸਿਧਾਣ ਕੇ ਦੇਖ ਰਿਓ ਕਰ ਯੋਗ ਜਤੀ ਕੇ, ਸੂਰ ਸਰਾਰਦਨ ਸੁਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕਹੂ ਨਾ ਦੇਖੀਅਤ ਪ੍ਰਾਣਪਤੀ ਕੇ। ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏ ਕ੍ਰਤੀ ਬਿਨੇ ਕ੍ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਤੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ। ਭਾਰੀ ਭੁਜਾਣ ਕੇ ਭੂ ਭਲੀ ਬਿਦ, ਨਿਆਵ ਸੀਸਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰ ਸਭ ਦੇਸ ਦਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ। ਭੂਤ ਭਵਿੱਖ ਭਵਾਣ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ। ਸ੍ਰੀ ਪਸ੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਵਿਸੇਖ ਹੈ, ਵੇਦ ਪੁਰਾਣ ਕਤੇਬ ਕੁਰਾਨ, ਜਮੀਨ ਜਵਾਨ ਸਬਾਣ ਕੇ ਪੇਖੈ। ਪੌਣ ਆਹਾਰ ਜਤੀ ਜਦ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਹਰੀਨ ਮਰੋਰ ਮਵਾਸਨ, ਮਾਤੇ ਮਤੰਗਣ ਮਾਣ ਮਲੈਂਗੇ। ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਵੱਡੇ ਬਰਿਆਰ, ਅਵਿਚਾਰ ਰਹਿ ਸਾਰ ਕੀ ਧਾਰ ਪਛਿਆ। ਤੋਰਤ ਦੇ ਸਮਲਿੰਦ ਮਵਾਸਨ, ਮਾਤੇ ਗਜਾਣ ਕੇ ਮਾਣ ਮਲਿਆ। ਗਾੜੇ ਗੜਾਣ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਿਆ। ਸਾਹਿਬ ਸ੍ਰੀ ਸਭ ਕੋ ਸਿਰਨਾਇਕ, ਜਾ ਚਿਕ ਅਨੇਕ ਸੋ ਏਕ ਦਿਵਿਆ। ਦਾਨਵ ਦੇ ਫਨਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਣ ਬਾੜ ਜੈਤ ਧੁਨ, ਪਾਪਣ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਰਾ ਤਪ, ਜਿਉਂ ਤ੍ਰਿਲੋਕ ਰਾਜ ਕਰੈਂਗੇ। ਕੋਟ ਸਨਾਨ ਗਜਾਤ ਗਦਾਨ, ਅਨੇਕ ਸੁ ਅੰਬਰ ਸਾਜ ਭਰੈਂਗੇ। ਬ੍ਰਹਮ ਮਹੇਸ਼ਰ ਵਿਸਨ ਸਚੀਪਤ, ਅੰਤ ਫਸੇ ਜਮ ਫਾਸ ਭਰੈਂਗੇ। ਜੇ ਨਾ ਸ੍ਰੀਪਤ ਕੇ ਪ੍ਰਸ ਹੈ, ਭਗਤੇ ਨਰ ਫੇਰ ਨਾ ਦੇਹ ਧਰੈਂਗੇ। ਕਹਾਂ ਭਇਓ ਜੋ ਦੋ ਲੋਚਨ, ਮੂੰਦ ਕਹਿ ਬੈਠ ਰਹਿਓ ਬਖ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਸ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਵਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹਾਉ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗਰੇ ਲਟਕਾਇਓ। ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਛਾਂ ਕੋ ਸੀਸ ਨਿਵਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚਉ ਪਈ, ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਪ ਹਾਦੈ ਮੋਹੇ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਹ ਰੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪੇ ਆਸਾ। ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ। ਆਪ ਹਾਥ ਦੈ ਮੁਝੈ ਉਭਰਿਐ, ਮਰਲ ਕਾਲ ਕਾ ਤ੍ਰਾਸ ਨਿਵਰਿਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ। ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀ ਆਤਮਾਸਾ, ਜਵਣ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਣ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਸ਼ਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝੀ ਉਚਾਰੈ,

ਅਰਥ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਣੇ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕਉ ਕਹਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪੁਨੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਣ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੇ ਸ੍ਰਿਸ਼ਟ ਦਿਖਾਏ ਅਚੰ ਭਵ ਆਜੁਗਾ ਸਰੂਪ ਸਯੰ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਵਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਮਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੈ ਨਿਹਰ ਹੋ ਤਾਂ ਕਿ ਤਾਪ ਤਣਕ ਮਹਿ ਹਰ ਹੋ ਰਿੱਧ ਸਿੱਧ ਘਰ ਮੋਹ ਸਭ ਹੋਈ ਦੁਸ਼ਟ ਸ਼ਾਹ ਸ਼ਵੈ

ਵਾਰੀ ਸਰਬ ਠੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਸਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੂਖ ਨਤ ਸਹਿ ਬਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹੈ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਯਾਕੀ ਏਕ ਪਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਸਹਸ ਭਣਿਜੈ ਅਰਧ ਸਹਸ ਭੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸਾਸਤ੍ਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੈ ਬਖਾਨਿਓ ਦੁਹਰਾ ਸਗਲ ਦੁਆਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸਬਦੋ ਤਾ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਧੂਪ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੈ ਘਰ ਤਾਂ ਤੇਰੈ, ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ।

ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਣ ਵਾਰੀਆ। ਏਸ ਨੌ ਹੋਰ ਥਾਉ ਨਾਹੀ, ਸਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ। ਅੰਦਰੋਂ ਜਿਨਕਾ ਮੋਹ ਤੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕੇ ਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵਏ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਏ। ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ, ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਸਹਿ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦੇ ਉਪਾਏ, ਇੱਕ ਵੇਖ ਪਰਸਣ ਆਇਆ। ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋ ਆਪ ਤੁੱਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਹੋ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਇ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੈ ਚੱਲੈ ਹੈ, ਜਿੰਨਾ ਮਾਰਗ ਪਾਵ ਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵ ਹੇ। ਜਿਸਨੋ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੈ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਿਤ ਸੰਗਤ ਸਵਾਈਆ। ਕਹਦੇ ਪੁਇਤ ਸੁਣਦੇ ਪੁਇਤ, ਸੇ ਪੁਇਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪੁਇਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਜ ਨਾ ਉਪਜੈ ਬਿਨ ਸਹਜੈ, ਸਹਿਸਾ ਨਾ ਜਾਏ ਨਹਿ ਜਾਏ ਸਹਿਸਾ, ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਹਿ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗੋ, ਹਰ ਸਿਓ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਇਹ ਸਹਿਸਾ ਵਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰਹਿ ਜੋ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰਿਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨੇ ਅਵਰ ਨਾ ਜਾਣੈ ਕੋਏ।

ਨਾਨਕ ਸੁਣਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁਛੋ ਬਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਬਾਣੀ, ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ। ਆਪੇ ਹੀਰਾ ਰਤਨੇ ਆਪੇ ਜਿਸਨੋ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਖਤ ਆਪ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ ਸਿਉਂ ਲਿਵਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ ਜਿਸਨੋ ਅਣਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਵਡਦਾਤਾ ਜੇ ਅਗਣ ਮਹਿ ਆਹਾਰ ਪਹੁੰਚਾਵਏ। ਉਸਨੋ ਕਿਹੋ ਪੋਹੈ ਨਾ ਸਕੀ ਜਿਸਨੋ ਆਪਣੀ ਲਿਵ ਲਾਵਏ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕੇ ਵਡਦਾਤਾ ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਗਣ ਸਭ ਇੱਕੋ ਜਿਹੀ ਕਰਤੈ ਖੇਰ ਲਚਾਇਆ, ਜਾਤਿ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹੈ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ। ਵਿੱਚ ਉਹ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਭੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਓ ਲਾਹਾ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ, ਹਰ ਰਸ ਵਹੁੜ ਨਾ ਤ੍ਰਿਸਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ ਹਰ ਤੁਮ ਹੈ, ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਹ ਪਏ। ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ, ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋਤ ਧਰੀ, ਹਰ ਬਿਣੇ ਅਵਰ ਨਾ ਦੇਖੋ ਕੋਈ, ਹਰ ਬਿਣੇ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਣੇ ਅਵਰ ਨਾ ਕੋਈ।
ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ ਸੱਚ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ, ਸਾਚੈ ਸੁਣਨੈ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ, ਇਕਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰਿ ਪਿਆਰੈ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ, ਗਾਵਹੋ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵਹਿ ਜਾਤ ਦੁਭਾਵਹਿ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ। ਕਹੈ ਨਾਨਕ ਸੱਚ ਸੋਹਿਲਾ।

Bye.

Vaheguru, Vaheguru, Vaheguru, Vaheguru.

Why?

Right.

वाहेगुरु वाहेगुरु वाहेगुरु वाहेगुरु।

Why, who?

ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਸ਼ੁਕਰਾਨਾ ਹੈ ਆਪ ਜੀ ਦਾ। ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਪਾਈਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਹਿਬ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਤਨਾਸਰੀ ਰਾਗ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰਦੇ ਹਨ, ਤਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ। ਤਨਾਸਰੀ ਰਾਗ ਮਹੱਲਾ ਤੀਜਾ, ਤੀਜੇ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ, ਔਰ ਚਾਰ ਪਦਿਆਂ ਦੇ ਵਿੱਚ, ਚਾਰ ਚਾਰ ਪਦਿਆਂ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਹੋਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲ

ਫੁਰਮਾਨ ਕਰਦੇ ਹਨ ਕਿ ਹੇ ਪਰਮਾਤਮਾ ਦੇ ਪਿਆਰਿਓ, ਜਿਹੜਾ ਨਾਮ ਰੂਪੀ ਖਜ਼ਾਨਾ ਹੈ ਨਾ, ਅਖੁੱਟ ਦਾ ਅਰਥ ਹੈ

ਜੋੜ ਲਈਏ। ਜਿਹਦੇ ਕੋਲ ਜ਼ਿਆਦਾ ਹੈ ਇਸ ਗੱਲ ਦੀ ਚਿੰਤਾ ਹੈ, ਮੁੱਕ ਜਾਵੇਗਾ, ਕੋਈ ਚੋਰ ਚੁਰਾ ਕੇ ਲੈ ਕੇ ਜਾਵੇਗਾ। ਜਿਹਦੇ ਕੋਲ ਨਹੀਂ ਹੈ ਉਹਨੂੰ ਇਸ ਗੱਲ ਦੀ ਚਿੰਤਾ ਹੈ, ਮੇਰੇ ਕੋਲ ਨਹੀਂ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿੰਨੇ ਪਿਆਰ ਦੇ ਨਾਲ ਦੁਨਿਆਵੀ ਧਨ ਇਕੱਠਾ ਕਰ ਰਿਹਾ ਹੈ ਨਾ, ਨਾਮ ਰੂਪੀ ਖਜ਼ਾਨਾ ਵੀ ਇਕੱਠਾ ਕਰ ਲਿਆ। ਦੁਨਿਆਵੀ ਧਨ ਮੁੱਕ ਜਾਵੇ, ਇਨਸਾਨ ਸੜਕਾਂ 'ਤੇ ਰੁਲ ਜਾਂਦਾ ਹੈ। ਗ੍ਰਸਤ ਜੀਵਨ ਦੁਖੀ ਹੋ ਜਾਂਦਾ ਹੈ, ਜਿਹਦਾ ਅਕਾਊਂਟ ਬੈਲੈਂਸ ਜ਼ੀਰੋ ਹੋ ਜਾਵੇ ਇਨਸਾਨ ਰੁਲ ਜਾਂਦਾ ਹੈ। ਅਤੇ ਪਾਤਸ਼ਾਹ ਕਹਿੰਦੇ ਨੇ, ਦੁਨਿਆਵੀ ਧਨ ਹੈ ਮੁੱਕ ਗਿਆ, ਰੁਲ ਗਿਆ। ਵੱਡੇ ਵੱਡੇ ਰੁਲਦੇ ਵੇਖੇ ਨੇ, ਹੋਮਲੈਸ ਕਿੰਨੇ ਤੁਰੇ ਫਿਰਦੇ ਨੇ, ਕਿੰਨੀ ਵੱਡੀ ਕੰਟਰੀ ਹੈ, ਸਾਰਿਆਂ ਦੇ ਉੱਤੇ ਇਹਦਾ ਰਾਜ ਚੱਲਦਾ ਹੈ। ਪਰ ਜਿਨ੍ਹਾਂ ਨੇ ਦੁਨਿਆਵੀ ਧਨ ਨਹੀਂ ਜੋੜਿਆ, ਮਿਹਨਤ ਨਹੀਂ ਕੀਤੀ, ਅੱਜ ਉਹ ਗਲੀਆਂ ਦੇ ਵਿੱਚ ਰੁਲਦੇ ਫਿਰਦੇ ਆਪ ਜੀ ਵੇਖ ਹੀ ਰਹੇ ਹੋ, ਪਾਗਲ ਹੋ ਗਏ ਨੇ ਨਾਲ ਨਾਲ। ਪਾਤਸ਼ਾਹ ਕਹਿੰਦੇ ਨੇ, ਇੱਕ ਨਾਮ ਰੂਪੀ ਖਜ਼ਾਨਾ ਵੀ ਹੈ। ਇਹ ਨਾਮ ਰੂਪੀ ਖਜ਼ਾਨਾ ਐਸਾ ਖਜ਼ਾਨਾ ਹੈ, ਇਹ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਚੱਲਦਾ ਹੈ। ਕਿਉਂ? ਦੁਨਿਆਵੀ ਧਨ ਇਸ ਕੰਟਰੀ ਦੀ ਇੱਕ ਕਰੰਸੀ ਹੈ, ਹਰ ਇੱਕ ਕੰਟਰੀ ਦੀ ਇੱਕ ਕਰੰਸੀ ਹੈ, ਉੱਥੇ ਚੱਲਦੀ ਹੈ। ਜਿਹੜੀ ਬਾਣੀ ਹੈ ਨਾ, ਇਹ ਪਰਮਾਤਮਾ ਦੀ ਸੱਚੀ ਦਰਗਾਹ ਦੀ ਕਰੰਸੀ ਹੈ ਸਾਸਤ। ਕਿਉਂ? ਇਹ ਬਾਣੀ ਜਿੱਥੋਂ ਆਈ ਹੈ, ਕਿੱਥੋਂ ਆਈ ਹੈ, ਸੱਚੀ ਦਰਗਾਹ ਤੋਂ ਆਈ ਹੈ। ਤੁਰਕੀ ਬਾਣੀ ਆਈ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚੋਂ ਆਈ ਹੈ, ਅਤੇ ਜਿਸ ਹਿਰਦੇ ਵਿੱਚ ਆਈ, ਤਿੰਨ ਸਗਲੀ ਚਿੰਤ ਮਟਾਈ। ਹੁਣ ਉਸ ਸੱਚੀ ਦਰਗਾਹ ਦੇ ਵਿੱਚੋਂ ਆਈ ਹੈ ਅਤੇ ਉੱਥੇ ਦੀ ਕਰੰਸੀ ਹੈ, ਪਾਤਸ਼ਾਹ ਕਹਿੰਦੇ ਨੇ ਇਹਨੂੰ ਵੀ ਜੋੜ ਦਿਆ ਕਰ। ਦੁਨਿਆਵੀ ਧਨ ਤਾਂ ਮੁੱਕਣ ਦਾ ਵੀ ਡਰ ਹੈ, ਚੋਰ ਚੁਰਾ ਕੇ ਲੈ ਜਾਵੇ ਇਹ ਵੀ ਡਰ ਹੈ, ਚਿੰਤਾ ਦੇ ਵਿੱਚ ਹੀ ਰਹਿਣਾ ਹੈ। ਪਰ ਨਾਮ ਰੂਪੀ ਖਜ਼ਾਨਾ ਜੋੜ ਲੈ, ਨਾ ਕਦੇ ਇਹ ਮੁੱਕਣਾ ਹੈ, ਨਾ ਕਦੇ ਇਹ ਗੁਆਚਦਾ ਹੈ। ਇਹੋ ਤਾਂ ਨਾ ਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਹ ਨਾਮ ਰੂਪੀ ਖਜ਼ਾਨਾ ਮਿਲਦਾ ਕਿੱਥੋਂ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਮਿਲਦਾ ਹੈ। ਆਪ ਜੀ ਹਰ ਰੋਜ਼ ਗੁਰੂ ਮਹਾਰਾਜ ਜੀ ਦੀ ਪਾਵਨ ਪੁੱਤਰ ਨਿੱਘੀ ਗੋਦ ਵਿੱਚ ਬੈਠ ਕੇ ਇਹ ਨਾਮ ਰੂਪੀ ਜਿਹੜਾ ਸਿਮਰਨ ਕਰ ਰਹੇ ਹੋ, ਨਾਮ ਰੂਪੀ ਖਜ਼ਾਨਾ ਜੋੜ ਰਹੇ ਹੋ ਸਾਧ ਸੰਗਤ। ਇਹ ਖਜ਼ਾਨਾ ਜੋੜਿਆ ਜਾ ਰਿਹਾ ਹੈ, ਪੂਰੇ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਅਗਲੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਫੁਰਮਾਨ ਕਰਦੇ ਨੇ, ਮੈਂ ਆਪਣੇ ਗੁਰੂ ਤੋਂ ਵਾਰ ਵਾਰ ਕੁਰਬਾਨ ਜਾਂਦਾ,

ਹਰ ਮਨ ਵਸਾਈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ। ਕਿਹੜੀ ਕਿਰਪਾ ਕਰ ਦਿੱਤੀ? ਇਹ ਨਾਮ ਹਿਰਦੇ ਵਿੱਚ ਵਸ ਗਿਆ। ਸੇ ਧਨਵੰਤ ਹਰ ਨਾਮ ਲਿਵਲਾਏ, ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਪਾਤਸ਼ਾਹ ਕਹਿੰਦੇ ਨੇ, ਧਨਵੰਤ ਕੌਣ ਨੇ? ਭਾਵ ਧਨ ਵਾਲੇ ਕੌਣ ਨੇ? ਜਿਨ੍ਹਾਂ ਕੋਲ ਬਹੁਤ ਧਨ ਹੈ, ਅਮੀਰ ਹੈ, ਸ਼ਾਹ ਹੈ, ਉਹ ਕੌਣ ਨੇ? ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਜਿਨ੍ਹਾਂ ਦੀ ਲਿਵ ਪਰਮਾਤਮਾ ਦੇ ਨਾਲ ਜੁੜ ਗਈ, ਅਸਲ ਵਿੱਚ ਉਹ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਵੱਡੇ ਅਮੀਰ ਨੇ, ਦੁਨਿਆਵੀ ਤੌਰ 'ਤੇ ਵੀ ਅਤੇ ਆਤਮਕ ਤੌਰ 'ਤੇ ਵੀ। ਉਹ ਗੁਰੂ ਦੀਆਂ ਨਜ਼ਰਾਂ ਵਿੱਚ ਸ਼ਾਹ ਬਣ ਗਏ, ਅਮੀਰ ਬਣ ਗਏ, ਜਿਨ੍ਹਾਂ ਦੀ ਲਿਵ ਮਾਲਕ ਦੇ ਚਰਨਾਂ ਨਾਲ ਜੁੜ ਗਈ। ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਪੂਰੇ ਗੁਰੂ ਦੀ ਕਿਰਪਾ ਕਰ ਦਿੱਤੀ, ਹਿਰਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਪ੍ਰਗਟ ਹੋ ਗਿਆ, ਗੁਰੂ ਪ੍ਰਗਟ ਹੋ ਗਏ।

ਰੂਪੀ ਖਜ਼ਾਨੇ ਦੀਆਂ ਬਰਕਤਾਂ ਗੁਰੂ ਅਮਰਦਾਸ ਮਹਾਰਾਜ ਦੱਸਣ ਲੱਗੇ ਨੇ। ਪਾਤਸ਼ਾਹ ਕਹਿੰਦੇ ਨੇ ਜਦੋਂ ਨਾਮ ਦਾ ਖਜ਼ਾਨਾ ਜੋੜ ਲਿਆ, ਅਵਗੁਣ ਕਾਟ ਗੁਰੂ ਨੇ ਔਗਣ ਦੂਰ ਕਰ ਦਿੱਤੇ ਅਤੇ ਗੁਣਾਂ ਦਾ ਖਜ਼ਾਨਾ ਬਣ ਗਿਆ, ਗੁਣੀ ਬਣਾ ਦਿੱਤਾ ਪਾਤਸ਼ਾਹ ਕਹਿੰਦੇ ਨੇ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੀ ਬਾਣੀ ਹੈ ਨਾ ਪੂਰੇ ਗੁਰੂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਆਪ ਜੀ ਨੇ ਕੱਲ੍ਹ ਦਾ ਉਹ ਦਿਨ ਸਾਰੀ ਬਾਣੀ ਸੰਪੂਰਨਤਾ ਦਿਵਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੱਲ੍ਹ ਮਨਾਇਆ ਨਾ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਓਅੰਕਾਰ ਤੋਂ ਲੈ ਕੇ 18:10:20 ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਈ ਸਾਸਨ। ਕਿਉਂਕਿ ਜਿਹੜਾ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਉਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਜ ਕਰਕੇ ਬਾਣੀ ਦੀ ਸੰਪੂਰਨਤਾ ਕੀਤੀ। ਅਤੇ ਨਾਲ ਇਹ ਵੀ ਵਚਨ ਕੀਤਾ ਕਿ ਜਿਹੜਾ ਹਿਰਦਾ ਇਸ ਬਾਣੀ ਨੂੰ ਪੜ੍ਹੇਗਾ ਬਾਣੀ ਨੂੰ ਸੁਣੇਗਾ ਇਹ ਬਾਣੀ ਸੱਚਖੰਡ ਤੋਂ ਆਈ ਹੈ ਅਤੇ ਉਸ ਹਿਰਦੇ ਨੂੰ ਇਹ ਸੱਚਖੰਡ ਤੱਕ ਲੈ ਜਾਏਗੀ। ਆਖੋ ਸਤਨਾਮ। ਕਿਉਂਕਿ ਸੱਚਖੰਡ ਵਸੈ ਨਿਰੰਕਾਰ। ਨਿਰੰਕਾਰ ਦਾ ਵਾਸਾ ਕਿੱਥੇ ਹੈ? ਸੱਚਖੰਡ ਦੇ ਵਿੱਚ ਹੈ। ਅਤੇ ਉਸ ਨਿਰੰਕਾਰ ਦੇ ਦੇਸ਼ ਜਾਣਾ ਹੈ ਸਾਰਿਆਂ ਨੇ। ਅਤੇ ਉੱਥੇ ਦੀ ਟਿਕਟ ਪਤਾ ਕੀ ਹੈ? ਉੱਥੇ ਦੀ ਟਿਕਟ ਹੈ ਉੱਥੇ ਦੀ ਬਾਣੀ, ਉੱਥੇ ਦਾ ਖਜ਼ਾਨਾ। ਏਕ ਅਚਰਜ ਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ ਹੇ ਪਰਮਾਤਮਾ ਦੇ ਪਿਆਰਿਓ, ਹੈਰਾਨ ਕਰਨ ਵਾਲਾ ਇੱਕ ਅਚਰਜ ਵੇਖੋ ਕੈਸੀ ਮਾਲਕ ਦੀ ਖੇਡ ਵਰਤੀ ਹੈ। ਜਦੋਂ ਹਿਰਦੇ ਵਿੱਚ ਬਾਣੀ ਦਾ ਵਾਸਾ

ਭਗਤ ਕਬੀਰ ਜੀ ਦੀ। ਭਗਤ ਕਬੀਰ ਨੇ ਕਹਿ ਦਿੱਤਾ, ਕਬੀਰ ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਬੜਾ ਅਮੋਲਕ ਹੈ।

ਕੋਈ ਖਜ਼ਾਨਾ ਪੂਰੇ ਸਤਿਗੁਰੂ ਦੇ ਕੋਲ ਹੈ ਤਾਂ ਮਿਲਦਾ ਕਿਵੇਂ ਹੈ? ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਕਾਸ਼। ਗੁਰੂ ਦੀਆਂ ਚਰਨਾਂ ਵਿੱਚ ਸੇਵਾ ਦੇ ਵਿੱਚ ਲੀਨ ਹੋ ਜਾ, ਸਿਮਰਨ ਦੇ ਵਿੱਚ ਲੀਨ ਹੋ ਜਾ, ਗੁਰੂ ਖੁਸ਼ ਹੋ ਜਾਣਗੇ, ਫਿਰ ਨਾਮ ਰੂਪੀ ਖਜ਼ਾਨਾ ਤੇਰੀ ਝੋਲੀ ਦੇ ਵਿੱਚ ਪਾਉਣਗੇ। ਗੁਰਪ੍ਰਸਾਦ ਵਸੈ ਮਨ ਆਏ।

ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਹਰ ਇੱਕ ਹਿਰਦੇ ਵਿੱਚ ਵਸਿਆ ਹੋਇਆ ਹੈ ਤੇ ਮਿਲਦਾ ਕਿਵੇਂ? ਗੁਰੂ ਦੀ ਮਾਤਰਾ ਹੀ, ਜਦੋਂ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਏ।

ਸਹਿਜੇ ਜਦੋਂ ਨਾਮ ਜਪ ਜਪ ਕੇ ਬਾਣੀ ਪੜ ਪੜ ਕੇ ਸਿਮਰਨ ਕਰ ਕਰਕੇ ਪਾਤਸ਼ਾਹ ਕਹਿੰਦੇ ਨੇ ਤੇਰਾ ਮਨ ਵੀ ਟਿਕ ਗਿਆ, ਸਹਿਜ ਦੇ ਵਿੱਚ ਆ ਗਿਆ, ਫਿਰ ਉਹਦੀ ਪਛਾਣ ਹੋ ਗਈ, ਫਿਰ ਉਹਨੇ ਆਉਣਾ ਹੈ।

ਬੜੀ ਸਾਰੀ ਜ਼ਿੰਦਗੀ ਦੀ ਨਾਮ ਦੀ ਕਮਾਈ ਦਾ ਨਿਚੋੜ ਹੈ, ਉਹ ਹੈ ਸਹਿਜ। ਮਨ ਦਾ ਟਿਕਾਓ, ਆਤਮਾ ਦਾ ਟਿਕਾਓ। ਪਹਿਲਾਂ ਇਹ ਤਨ ਰੂਪੀ ਭਾਂਡੇ ਨੇ ਟਿਕਣਾ ਹੈ, ਫਿਰ ਮਨ ਰੂਪੀ ਭਾਂਡੇ ਨੇ ਟਿਕਣਾ ਹੈ। ਅਤੇ ਜਿਸ ਦਿਨ ਇਹ ਟਿਕ ਗਿਆ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨੇ। ਉਹਨਾਂ ਨੂੰ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਮਿਲ ਜਾਂਦਾ ਹੈ ਅਤੇ ਮਨ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਬਾਣੀ ਉਚਾਰਨ ਹੋਈ। ਇਹੋ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀ ਆਦਿਕ ਪਾਤਸ਼ਾਹ ਕਿਰਪਾ ਕਰਨ। ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਵਾਹੁੜ ਜਨਮ ਨਾ ਆਵਾਂ। ਸਾਰਾ ਜੀਵਨ ਗੁਰੂ ਦਾ ਸ਼ਬਦ ਪੜ੍ਹਦੇ ਗਏ, ਗੁਰੂ ਦੇ ਸ਼ਬਦ ਦੀ ਕਥਾ ਕਰਦੇ ਗਏ, ਸੁਣਦੇ ਗਏ। ਕੋਈ ਤਾਂ ਸਮਾਂ ਆਊਗਾ ਹੀ ਕਿਸ ਦਿਨ ਇੱਕ ਅੱਖਰ ਵੀ ਹਿਰਦੇ ਵਿੱਚ ਵਸ ਗਿਆ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਧਿਆਨ ਕਰੀ ਢੂੰਡੀ ਕਿਸੇ ਨਾ ਕਰੜਾ ਸਾਰ ਕਰਮ ਰੇਤਾ ਪਾਈਐ ਹੋਰ ਹਕੂਮਤ ਹੁਕਮ ਖੁਆਰ ਪੌੜੀ
1: ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਹੈ ਜੀਵ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਿੜਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

0: ਸਕਲ ਹੋਏ ਥੋੜੀ।
1: ਦਾਨ ਮਹਿੰਡਾ ਤਰੀਖਾ ਜੇ ਮਿਲਿਆ ਤੂੰ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲੱਗ ਧਿਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਘਰ ਕਮਾਈਐ, ਜੇ ਹੋਵੇ ਪੁਰਬ ਲਿਖਿਆ ਤਾਂ ਧੂੜਤਨਾ ਦੀ ਪਾਈਐ, ਮਤ ਥੋੜੀ ਸੇਵ ਗਵਾਈਐ, ਮਤ

ਸਾਧਨ ਮਾਰੀਐ ਜਿਹਾ ਘਾਲੇ ਘਾਲਣਾ ਤੇ ਵਿਹੁ ਨਾਉ ਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ ਪੜਿਆ ਤੇ ਉਮੀਆ ਵਿਚਾਰ ਗੈ ਵਿਚਾਰੀਐ।

0: ਬੇਵਤੇ ਬਿਠਾਗੇ ਉਹ ਰਖਤ ਹੈ ਲੈ ਭਾੜ ਕਰੀ ਵਿਆਹ ਹੁਕਰ ਕਾਗ ਦਿਸਿਆ ਉਸਨੂੰ ਵੇਖਣ ਕੋ ਵਡਾਣ ਮਨ ਅੰਧਾ ਨਾ ਉਸ ਦਾਣ ਪੌੜੀ
1: ਸਾਹਿਬ ਦਿਆਲ ਕਿਰਪਾ ਕਰੇ ਦਾ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨਤਾ ਖਸਮੈ ਕਾਵ ਮਹਿਲ ਪਾਏ ਸੀ ਖਸਮੈ ਭਾਵੇ ਸੋ

ਕੀਤਾ ਪਾਈਐ ਆਪਣਾ ਸਾ ਘਾਲਪੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੈ ਦੇ ਲੰਮੀ ਨਜ਼ਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ।

ਜੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਦਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਂ ਨੇ ਦਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਦਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਵੰਦ ਵੰਦ ਕਟਵਾਏ ਕੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਨਿਮਾਣ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪ੍ਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੇ ਦੀ ਕਥਾ ਵਿਚਾਰ ਉਪਰੰਤ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਸੇਵਕ ਪਰਿਵਾਰ ਬੀਬੀ ਮਨਪ੍ਰੀਤ ਕੌਰ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਬਾਣੀ ਦੇ ਜਾਪ ਕੀਤੇ ਹਨ ਪਾਤਸ਼ਾਹ ਜੀ ਬਾਣੀ ਆਦਿ ਤੋਂ ਮੱਧ ਔਰ ਸੰਪੂਰਨ ਭੋਗ ਪਏ ਹਨ। ਸੇਵਕ ਪਰਿਵਾਰ ਤੋਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਹੋਈ ਬਾਣੀ ਦਾ ਫਲ ਬਖਸ਼ਿਸ਼ ਕਰਨਾ ਕਾਰਜ ਰਾਸ ਕਰਨੇ ਆਪਣਾ ਮੇਰਾ ਭਰਿਆ ਹੱਥ ਸਿਰ 'ਤੇ ਰੱਖਣਾ ਪਾਤਸ਼ਾਹ ਜੀਓ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕਰਦੇ ਹਨ। ਆਪ ਜੀ ਅੰਗੀਕਾਰ ਕਰਨੇ ਸੇਵਕਾਂ ਦੇ ਦੇਸਾਂ ਪ੍ਰਦੇਸਾਂ ਪੜ੍ਹਦੇ ਕੱਜਣੇ ਪਾਤਸ਼ਾਹ ਕਿਰਪਾ ਕਰਨੀ ਬੀਬੀ ਜਤਿੰਦਰ ਕੌਰ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਦੁੱਖਾਂ ਕਲੇਸਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਕਰਨੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਪਾਵਨ ਪੁੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਉਪਰੰਤ ਸੇਵਕਾਂ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ ਬੁਝਾਈ ਸਭ

ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ ਜਲ ਥਲ ਮਹੀਲ ਰਵ ਰਹਿਆ ਸਾਚੜਾ ਸਿਰਜਣਹਾਰ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾਕਾਂ ਅੰਤ ਨ ਪਾਇਆ ਆਇਆ ਤਿਨਕਾ ਸਫਲ ਭਇਆ ਹੈ ਇੱਕ ਮਨ ਜਨੀਨ ਧਿਆਇਆ ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰੱਥ ਸ